ਖੇਲੀ ਮਾਣੇ ਦੇ ਮਾਣ ਸਤ ਨਿਤਲਾਂ ਦੇ ਤਾਂ ਨੇ ਉੱਠਿਆ ਦੀ ਓਟ ਨੀ ਆਸਰਿਆ ਦੇ ਆਸਰੇ ਗੁਰ ਗਰੀਬ ਨਿਵਾਜ ਜੀ ਆਪ ਜੀ ਦਾ ਅੱਜ ਵਿੱਚ ਕੀਰਤਨ ਕਰਦਿਆਂ ਹੋਈਆਂ ਸਬਦ ਬੈਠਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਜਿਹਨਾਂ ਮੈਂ ਪੋਲੋ ਸਬਦ ਬੈਠਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾਂ ਦੀ ਨਿਕਲਾ ਉਹਨੇ ਚੜ੍ਹਦੀ ਕਲਾ ਬਖਸ਼ ਨਹੀਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬਤਾ

ਜੀਆ ਅੰਦਰ ਜੀਓ ਸਭ ਜਾਣ ਲਾ ਸਭ ਤੇਰੇ ਵਸਤੇ ਰਾ ਕਰ ਪੁਲਾ ਤੇ ਰਹਿ ਕਰਨ ਦੇ ਤਦ ਕਰ ਮਾਣ ਮਤਾ ਤੇ ਆਪਣਾ ਆਪ ਕਰ ਸਰਬ ਕਲਾ।

बिन से बापे घने रे पैसे पड़े ता मगा

ਬਖਸ਼ਣਾ। ਸਰਦਾਰ ਰਣਜੀਤ ਸਿੰਘ ਬਲਵਿੰਦਰ ਸਿੰਘ ਜਲੰਧਰ ਤੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਗਿਆ।

ਸਰਦਾਰ ਬਲਵਿੰਦਰ ਸਿੰਘ ਜੀ ਲੰਗਰਾਂ ਲਈ 5000 ਰੁਪਇਆ ਹਾਜ਼ਰ ਕਰਦੇ ਦੇਖ ਕੇ ਫਤਿਹ ਰੱਖਣੀ ਅੰਗ ਸੰਸਾਇਓ ਨਾ ਮਨੋਕਾਮਨਾ ਦੀ ਪੂਰਤੀ ਲਈ ਗੁਰਜੋਤ ਸਿੰਘ ਕੁਲਵਿੰਦਰ ਕੌਰ ਪਤਨੀ ਗੁਰਫਤਿਹ ਸਿੰਘ ਹਰਪ੍ਰੀਤ ਕੌਰ ਰਜਿੰਦਰਪਾਲ ਸਿੰਘ ਮਾਛੀਵਾਲੇ ਤੋਂ ਅਖੰਡ

ਗੋਬਿੰਦ ਸਿੰਘ ਜੀ ਇੰਜੀਨੀਅਰਿੰਗ ਕਾਲਜ ਦੀ ਚੜ੍ਹਦੀ ਕਲਾ ਲਈ 1000 ਰੁਪਏ ਹਾਜ਼ਰ ਹੋਏ। ਕਾਲਜ ਦੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਇਓ ਨਾਲ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

0: ਪਾਤਸ਼ਾਹ ਆਪ ਜੀ ਦੇ ਪਵਿੱਤਰ ਭਾਵਾਂ ਨੂੰ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਵੇਟ ਬੇਅੰਤ ਮੈਂ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ
1: ਸੁਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ।

ਅਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇਤ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ

ਖਾਲਸੇ ਦੀਨੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਾਤ ਰੱਛਾ ਦਾਨ ਖਾਲਸੇ ਦੀਨੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਦੀ ਵਿਵੇਕ ਸਰ ਦੀ ਰਾਮ ਸਰ ਦੀ ਕੌਲ ਸਰ ਦੀ

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

0: ਦੀ ਦਿਨਾ ਦਿਨ ਚੜ੍ਹਦੀ ਕਲਾ ਰਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੇ ਸਾਧ ਸੰਗਤ ਜੀ ਸੱਜ ਜਾਓ, ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀ ਵਾਰ ਕਥਾ ਸਰਵਣ ਕਰੋ ਜੀ।

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ

गुरप्रसाद जप

ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸੁਵਾਰੇ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹਿ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨ ਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਪੰਥ ਦੇ ਮਹਾਨ ਪਵਿੱਤਰ ਅਸਥਾਨ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਭਿਚਨ ਲੰਗਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਗਰੀਬਨ ਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਆਓ ਸਾਰੀ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਿਉਂਕਿ ਸੰਸਾਰ ਦੇ ਅੰਦਰ ਜਦੋਂ ਜੀਵ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ, ਪਰਮਾਤਮਾ ਦੇ ਵਿਛੋੜੇ ਦਾ ਜਦੋਂ ਜੀਵ ਨੂੰ ਅਹਿਸਾਸ ਹੁੰਦਾ ਹੈ, ਤਦੋਂ ਇੱਕ ਇੱਕ ਪਲ ਇੱਕ ਇੱਕ ਨਿਮਕ ਮਾਤਰ ਜਿੰਨਾ ਸਮਾਂ ਵੀ ਉਸ ਪਿਆਰੇ ਦੀ ਯਾਦ ਵਿੱਚ ਲਾਉਂਦਾ, ਜਦੋਂ ਤੱਕ ਮਤ ਤੇ ਭਰਮ ਰੂਪੀ ਪੜਦਾ ਪਿਆ ਰਹਿੰਦਾ, ਸੰਸਾਰ ਨੂੰ ਸੱਤ ਮੰਨਦਾ, ਪਰਮਾਤਮਾ ਤੇ ਸ਼ੱਕ ਕਰਦਾ, ਉਦੋਂ ਤੱਕ ਇਹ ਜੀਵ ਨੂੰ ਕੋਈ ਸੁਧ ਨਹੀਂ ਹੁੰਦੀ ਕਿ ਸੰਸਾਰ ਵਿੱਚ ਕਿਸ ਲਈ ਆਇਆ, ਮੈਂ ਕੀ ਕਰ ਰਿਹਾ ਔਰ ਮੈਨੂੰ ਕਰਨਾ ਕੀ ਚਾਹੀਦਾ, ਜਗਤ ਵਿੱਚ ਆਉਣ ਦਾ ਮੇਰਾ ਮਨੋਰਥ ਕੀ ਹੈ। ਇਹ ਜੀਵ ਬੇਗਿਆਤ ਹੋ ਕਰਕੇ ਰਹਿੰਦਾ ਜਦੋਂ ਤੱਕ ਮਤ ਤੇ ਭਰਮ ਰੂਪੀ ਪੜਦਾ ਪਿਆ ਰਹਿੰਦਾ ਹੈ, ਪਰ ਜਦੋਂ ਪੂਰਬਲਾ ਚੰਗੇ ਕਰਮਾਂ ਦਾ ਅੰਗੂਰ ਫੁੱਟਦਾ ਤਦੋਂ ਇਸ ਜੀਵ ਨੂੰ ਸੋਝੀ ਆਉਂਦੀ ਹੈ ਕਿ ਸੰਸਾਰ ਦੇ ਵਿੱਚ ਤਾਂ ਪਰਮਾਤਮਾ ਨੇ ਮੈਨੂੰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਸ਼ੁਭ ਅਵਸਰ ਦਿੱਤਾ ਹੈ ਭਜਨ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਇਹ ਜੀਵਨ ਨੂੰ ਸਫਲੀਆਂ ਬਣਾਉਣ ਦੇ ਲਈ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਤੋਂ ਵਿਛੜਿਆ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਹੈ ਸੰਸਾਰ ਦੇ ਅੰਦਰ, ਕਿੰਨੇ ਕੁ ਯੁੱਗ ਬੀਤ ਗਏ ਨੇ। ਹੁਣ ਵਾਹਿਗੁਰੂ ਜੀ ਨੇ ਮੈਨੂੰ ਸ਼ੁਭ ਅਵਸਰ ਦਿੱਤਾ ਇਹ ਮਨੁੱਖਾ ਦੇਹੀ ਵਿੱਚ ਵਾਰੀ ਗਏ ਪਰਮਾਤਮਾ ਦੇ ਨਾਲ ਮਿਲਣੇ ਦੇ, ਤਦੋਂ ਫਿਰ ਇੱਕ ਮਨਚਿਤ ਹੋ ਕੇ ਉਸ ਪਿਆਰੇ ਦੀ ਯਾਦ ਵਿੱਚ ਜੁੜ ਜਾਂਦਾ ਹੈ ਅਤੇ ਜੀਵਨ ਦੇ ਅੰਦਰ ਵਾਰ ਵਾਰ ਯਤਨ ਕਰਦਾ ਕਿਸ ਢੰਗ ਦੇ ਨਾਲ ਉਸ ਪਿਆਰੇ ਪਰਮਾਤਮਾ ਨੂੰ ਪਾਵਾਂ, ਕਿਉਂਕਿ ਬਹੁਤ ਸਾਧਨ ਰੂਪੀ ਸੰਸਾਰ ਦੇ ਰਸਤੇ ਉਸ ਪਰਮਾਤਮਾ ਨੂੰ ਮਿਲਣ ਦੇ ਲਈ। ਜਿਵੇਂ ਜਿਵੇਂ ਜੀਵਨ ਦੇ ਅੰਦਰ ਸਾਧਨਾ ਰੂਪੀ ਰਸਤੇ ਧਾਰਨ ਕਰਦਾ ਤਿਵੇਂ ਤਿਵੇਂ ਸਮਝ ਪੈਂਦੀ ਹੈ ਕਿ ਨਹੀਂ ਭਾਈ, ਇਹ ਜਿਹੜੇ ਸੰਸਾਰ ਦੇ ਹੋਰ ਮਤਾਂ ਮਤਾਂਤਰਾਂ ਦੇ ਰਸਤੇ ਹੈ, ਇਹਨਾਂ ਰਸਤਿਆਂ 'ਤੇ ਚੱਲਣ ਦੇ ਨਾਲ ਘਾਲਣਾ ਬਹੁਤੀ ਘਾਲਣੀ ਪੈਂਦੀ ਅਤੇ ਫਲ ਕੇਵਲ ਤੁਸ਼ ਮਾਤਰ ਜਿੰਨਾ ਮਿਲਦਾ ਹੈ।
ਪਰ ਵਾਹਿਗੁਰੂ ਜੀ ਦਾ ਬੰਦਗੀ ਦਾ ਰਸਤਾ ਜਿਹੜਾ ਹੈ ਨਾ, ਜਾਂ ਮਹਾਰਾਜ ਜੀ ਦਾ ਸਤਸੰਗਤ ਰੂਪੀ ਜੋ ਰਸਤਾ ਹੈ, ਇਹ ਸਭ ਤੋਂ ਉੱਤਮ ਅਤੇ ਪਰਮ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਭੱਟ ਦੱਸਣਾ ਦੁਆਰਾ ਗੁਰਬਾਣੀ ਵਿੱਚ ਫਰਮਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਜਦੋਂ ਇਸ ਰਸਤੇ ਦੀ ਸਮਝ ਪੈ ਜਾਂਦੀ, ਫਿਰ ਮਹਾਰਾਜ ਜੀ ਦੀ ਸਤਸੰਗਤ ਵਿੱਚ ਪਿਆਰ ਵਿੱਚ ਭਿੱਜ ਕੇ ਜੁੜਦਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਪਰਾਇਣ ਹੋ ਕਰਕੇ ਰਹਿੰਦਾ। ਫਿਰ ਸੰਸਾਰ ਦੇ ਅੰਦਰ ਰਹਿ ਕੇ ਵੀ ਨਿਰੰਕਾਰ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਅਤੇ ਪਿਆਰ ਵਿੱਚ ਭੇਜ ਕਰਕੇ ਜਗਿਆਸਾ ਭਾਵਨਾ ਮਨ ਵਿੱਚ ਬਣਾ ਕੇ ਰੱਬ ਦੇ ਪਿਆਰੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਪੁਕਾਰਾਂ ਕਰਦਾ ਕਿ ਹੇ ਵਾਹਿਗੁਰੂ ਜੀ ਦੇ ਪਿਆਰੇ ਜਾਨੋ, ਜਿਵੇਂ ਤੁਸੀਂ ਪਰਮਾਤਮਾ ਦੇ ਨਾਲ ਮਿਲੇ ਹੋ ਨਾ, ਇਸੇ ਤਰ੍ਹਾਂ ਮੇਰੇ 'ਤੇ ਵੀ ਕਿਰਪਾ ਕਰ ਦੇਵ, ਮੈਨੂੰ ਵੀ ਵਿਛੜੇ ਹੋ ਉਸ ਪਿਆਰੇ ਪਰਮਾਤਮਾ ਦਾ ਮਿਲਾਪ ਕਰਵਾ ਦੇਵੋ। ਇਉਂ ਵਾਰ ਵਾਰ ਪਿਆਰ ਵਿੱਚ ਭਿੱਜ ਕਰਕੇ ਬੇਨਤੀਆਂ ਕਰਦਾ। ਸੋ ਇਹ ਸ਼ਬਦ ਦੀ ਵਿਚਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜੀਵ ਰੂਪ ਸਖੀ ਦੇ ਰੂਪਕ ਅਲੰਕਾਰ ਦੁਆਰਾ ਪਰਮ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ।

ਸਾਰਗ ਰਾਗ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰੇ ਘਰ ਸੁਰਤਾਲ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰ

0: ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓਵੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਪ੍ਰਕਾਸ਼ਮਾਨ ਵਾਹਿਗੁਰੂ ਜੀ ਦਾ ਸਰੂਪ ਹੈ। ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਵਾਹਿਗੁਰੂ ਜੀ ਦਾ ਪਰਮ ਸਰੂਪ ਹੈ। ਸਤਿ ਸਦੀਵੀ ਕਾਲ ਸੱਚਾ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ। ਜੋ ਸੰਸਾਰ ਦੇ ਸਭ ਸਵਾਦਾਂ ਤੋਂ ਪਰੇ ਰਹਿਣ ਵਾਲਾ ਐਸਾ ਪ੍ਰਸਾਦ ਵਾਹਿਗੁਰੂ ਜੀ ਦਾ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਐਸੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਜਾ ਸਕਦਾ ਹੈ।
1: ਐਸੇ ਕਹੋ ਮੋਹੇ ਜੀ ਬੇਦਨਾਈ।
0: ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ, ਜੀਵ ਰੂਪ ਸਖੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਹੈ। ਹੇ ਮਹਾਰਾਜ, ਕੈਸੇ ਕਹੋ ਮੋਹੇ ਜੀ ਬੇਦਨਾਈ। ਬੇਦਨਾਈ ਤੋਂ ਭਾਵ ਪੀੜਾ। ਜੋ ਪਰਮਾਤਮਾ ਵਾਹਿਗੁਰੂ ਜੀ ਦੀ ਵਿਛੋੜੇ ਦੀ ਮੇਰੇ ਅੰਦਰ, ਮੇਰੇ ਜੀ ਹਿਰਦੇ ਦੇ ਅੰਦਰ ਪੀੜਾ ਹੈ ਨਾ, ਵਾਹਿਗੁਰੂ ਜੀ ਦੇ ਵਿਛੋੜੇ ਦੀ ਦਰਦ ਹੈ, ਮੈਂ ਕਿਵੇਂ ਉਸ ਨੂੰ ਬਿਆਨ ਕਰਕੇ ਦੱਸਾਂ, ਕਿਸ ਢੰਗ ਦੇ ਨਾਲ ਮੈਂ ਦੱਸਾਂ ਕਿ ਇੰਨੀ ਜ਼ਿਆਦਾ ਪੀੜਾ ਹੈ ਪਰਮਾਤਮਾ ਦੇ ਵਿਛੋੜੇ ਦੀ। ਕਿਉਂਕਿ ਸੰਸਾਰ ਦੇ ਅੰਦਰ ਸੰਗਤ ਜੀ ਦੁੱਖ ਕਈ ਪ੍ਰਕਾਰ ਦੇ ਹੈ, ਪਰ ਸਭ ਤੋਂ ਡਾਢਾ ਦੁੱਖ ਹੈ ਵਿਛੋੜੇ ਦਾ। ਜੀਵਨ ਦੇ ਅੰਦਰ ਕਈ ਵਾਰ ਕੋਈ ਸਾਡਾ ਸਾਕ ਸੰਬੰਧੀ, ਕੋਈ ਪਰਿਵਾਰ ਦਾ ਜੀਵ ਕੋਈ ਚੜ੍ਹਾਈ ਕਰ ਜਾਵੇ ਨਾ, ਉਹ ਵੀ ਵਿਛੋੜਾ ਮਨੁੱਖ ਤੋਂ ਸਹਿਆ ਨਹੀਂ ਜਾਂਦਾ। ਹਾਲਾਂਕਿ ਪਤਾ ਵੀ ਹੈ ਕਿ ਸੰਸਾਰ ਨਾਸ਼ਵਾਨ ਹੈ, ਜਿਹੜਾ ਵੀ ਜੀਵ ਸੰਸਾਰ ਵਿੱਚ ਆਇਆ ਉਸਨੇ ਸੰਸਾਰ ਤੋਂ ਚਲੇ ਜਾਣਾ, ਸਦਾ ਵਾਸਤੇ ਕਿਸੇ ਵੀ ਜੀਵ ਦਾ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ। ਸੰਸਾਰ ਦੇ ਸੰਬੰਧੀਆਂ ਦਾ ਵਿਛੋੜਾ ਜੀਵ ਤੋਂ ਸਹਿਣ ਨਹੀਂ ਕੀਤਾ ਜਾਂਦਾ, ਕਿੰਨਾ ਦੁਖੀ ਹੁੰਦਾ ਹੈ। ਪਰ ਸਰ ਸੰਗਤ ਜੀ, ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਸਦੀਵੀ ਕਾਲ ਜੁਗੋ ਜੁਗ ਅਟਲ ਸਤਸਰੂਪ ਹੈ, ਉਸ ਪਰਮਾਤਮਾ ਦੇ ਵਿਛੋੜੇ ਦਾ ਉਹ ਜੀਵ ਨੂੰ ਕਿੰਨਾ ਦੁੱਖ ਹੋਵੇਗਾ, ਕਿੰਨੀ ਪੀੜਾ ਹੋਵੇਗੀ, ਜਿਸ ਨੂੰ ਅਹਿਸਾਸ ਹੋ ਗਿਆ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ, ਸੰਸਾਰ ਦੇ ਵਿੱਚ ਠੋਕਰਾਂ ਖਾਂਦਾ ਫਿਰਦਾ ਹੈ। ਮਹਾਰਾਜ ਕਹਿੰਦੇ, ਕੈਸੇ ਕਹੋ ਮੋਹੇ ਜੀ ਬੇਦਨਾਈ। ਮਹਾਰਾਜ, ਮੈਂ ਆਪਣੀ ਪੀੜਾ ਨੂੰ ਕਿਵੇਂ ਕਹਿ ਕੇ ਦੱਸ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਅੰਦਰ ਦੇ ਡਾਢੇ ਦੁੱਖ ਨੂੰ, ਵਾਹਿਗੁਰੂ ਜੀ ਦੇ ਵਿਛੋੜੇ ਦੀ ਪੀੜਾ ਨੂੰ ਕਿਵੇਂ ਕਹਿ ਕੇ ਦੱਸ ਸਕਦੇ ਆ। ਸੱਚੇ ਪਾਤਸ਼ਾਹ ਮਹਾਰਾਜ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
1: ਦਰਸ਼ਨ ਪਿਆਸ ਪ੍ਰਿਯ ਪ੍ਰੀਤ ਬਨੋ ਹਰ।
0: ਕਿਉਂਕਿ ਪਿਆਰੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੋ ਮਨ ਦੇ ਹਰਨ ਵਾਲਾ ਹੈ, ਅਕਾਲ ਪੁਰਖ ਪਰਮਾਤਮਾ ਪਿਆਰਾ ਮਨੋਹਰ ਜੋ ਵਾਹਿਗੁਰੂ ਜੀ ਦਾ ਸਰੂਪ ਹੈ, ਉਸ ਪਰਮਾਤਮਾ ਦੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਲੱਗੀ ਹੈ। ਮਨ ਬਾਰ ਬਾਰ ਉਸ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੇਤ। ਪਿਆਰ ਵਿੱਚ ਭੇਜ ਕਰਕੇ ਜੀਵ ਰੂਪ ਸਖੀ ਬੇਨਤੀ ਕਰ ਰਹੀ, ਮਹਾਰਾਜ ਦਰਸ਼ਨ ਪਿਆਸ ਪ੍ਰੇਅ ਪ੍ਰੀਤ ਮਨੋਹਰ, ਉਸ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮਹਾਰਾਜ ਮੇਰੇ ਅੰਦਰ ਪਿਆਸ ਹੈ। ਕਦੋਂ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ? ਸਾਡਾ ਮਹਾਰਾਜ ਚਿਤ ਰੂਪੀ ਬਬੀਹਾ ਬਾਰ ਬਾਰ ਉਸ ਪਿਆਰੇ ਪਰਮਾਤਮਾ ਨੂੰ ਚਿਤ ਵਧਾਇਆ।

0: ਇਹ ਮਨ ਨੂੰ ਮਹਾਰਾਜ ਮੈਂ ਸਮਝਾਉਣ ਦਾ ਯਤਨ ਵੀ ਕਰਦੀ ਹਾਂ, ਪਰ ਮਨ ਨਾ ਰਹੇ। ਤੁਹਾਡੀ ਵਿਛੋੜੀ ਕਰਕੇ ਸੱਚੇ ਪਾਤਸ਼ਾਹ ਮਹਾਰਾਜ, ਇਸ ਵਿਛੋੜੇ ਦੀ ਪੀੜਾ ਕਰਕੇ ਬਹੁਤ ਮਹਾਰਾਜ ਮਨ ਦੁਖੀ ਰਹਿੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਰਿਹਾ ਨਹੀਂ ਜਾਂਦਾ। ਉਮਕਾਈ ਬਹੁਤ ਇਹ ਮਨ ਉਛਾਲੇ ਮਾਰਦਾ ਹੈ ਕਿ ਕਿਹੜਾ ਸੁਭਾਗਾ ਸਮਾਂ ਆਵੇਗਾ, ਕਦੋਂ ਉਹ ਜੀਵਨ ਦੇ ਵਿੱਚ ਚੰਗਾ ਸਮਾਂ ਭਲਾ ਸਮਾਂ ਆਵੇਗਾ, ਜਦੋਂ ਮੇਰੇ ਪਿਆਰੇ ਵਾਹਿਗੁਰੂ ਜੀ ਦੀ ਦੀਦਾਰ ਮੈਨੂੰ ਪ੍ਰਾਪਤ ਹੋ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ, ਮਨ ਨਾ ਰਹੇ। ਇਹ ਮਨ ਨੂੰ ਵਾਰ ਵਾਰ ਅਸੀਂ ਭਾਵੇਂ ਸਮਝਾਉਣ ਦਾ ਯਤਨ ਵੀ ਕਰਦੇ ਹਾਂ, ਪਰ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇਹ ਮਨ ਰਹਿੰਦਾ ਨਹੀਂ ਹੈ। ਇਹ ਮਨ ਵਾਰ ਵਾਰ ਵਿਲਕਦਾ ਹੈ, ਵਾਰ ਵਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਿਛੋੜੇ ਦੀ ਪੀੜਾ ਕਰਕੇ ਦੁਖੀ ਹੁੰਦਾ ਹੈ। ਮਹਾਰਾਜ ਬੜੇ ਸੰਸਾਰ ਦੇ ਅੰਦਰ ਸੁੱਖ ਵੀ ਇਸ ਮਨ ਨੂੰ ਦੇਖ ਕਰਕੇ ਯਤਨ ਕਰ ਕਰਕੇ ਦੇਖ ਲਏ ਹੈ। ਸੰਸਾਰ ਦੇ ਮਾਇਆ ਦੇ ਸੁੱਖ, ਪਦਾਰਥਾਂ ਦੇ ਸੁੱਖ, ਰੰਗਾਂ ਰੰਗਾਂ ਦੀ ਦੁਨੀਆ ਦੇ ਦੇਖਣ ਦੇ ਸੁੱਖ, ਸੰਸਾਰ ਦੇ ਨਾਚ ਤਮਾਸ਼ੇ ਦੇ ਸੁੱਖ, ਲੱਚਰਪੁਣੇ ਦੇ ਸੁੱਖ, ਵਿਸ਼ਿਆਂ ਦੇ ਸੁੱਖ, ਬਹੁਤ ਨਾਨਾ ਪ੍ਰਕਾਰ ਦੇ ਸੁੱਖ ਇਸ ਮਨ ਨੂੰ ਦੇਖ ਕਰਕੇ ਵੀ ਯਤਨ ਕੀਤਾ ਕਿ ਮਨ ਧੀਰਜਵਾਨ ਹੋ ਜਾਵੇ, ਪਰ ਸੱਚੇ ਪਾਤਸ਼ਾਹ ਮਨ ਨਾ ਰਹੇ। ਗਰੀਬ ਨਵਾਜ, ਇਹ ਮਨ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿੰਦਾ ਨਹੀਂ ਹੈ। ਮਹਾਰਾਜ ਜੀ, ਇਸ ਮਨ ਦੀ ਇੱਦਾਂ ਦੀ ਹਾਲਤ ਹੈ, ਜੇ ਸੋ ਖੇਲ ਖੇਲਾਈਐ ਬਾਰਕ ਰਹਿ ਨਾ ਸਕੈ ਬਿਨ ਖੀਰੇ। ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਹੈ, ਜਿਵੇਂ ਬੱਚੇ ਨੂੰ ਭੁੱਖ ਲੱਗੀ ਹੋਵੇ, ਸੈਂਕੜੇ ਲਾਡ ਉਸ ਬੱਚੇ ਨੂੰ ਲਦਾਏ ਜਾਣ, ਕਈ ਤਰ੍ਹਾਂ ਦੇ ਖਿਡੌਣੇ ਅੱਗੇ ਲਿਆ ਕਰਕੇ ਰੱਖ ਦਿੱਤੇ ਜਾਣ, ਉਹ ਬੱਚਾ ਚੁੱਪ ਨਹੀਂ ਕਰਦਾ, ਰੋਈ ਜਾਂਦਾ ਹੈ, ਕਿਉਂਕਿ ਉਹਨੂੰ ਤਾਂ ਭੁੱਖ ਲੱਗੀ ਹੈ। ਉਹਨੂੰ ਖਿਡੌਣਿਆਂ ਦੇ ਨਾਲ ਕੀ ਹੈ, ਉਹਨੂੰ ਲੜਾਏ ਜਾਣ ਵਾਲੀ ਲਾਡਾਂ ਦੇ ਨਾਲ ਕੀ ਹੈ, ਉਹਦੇ ਅੰਦਰ ਤਾਂ ਭੁੱਖ ਲਈ ਗਈ ਹੈ। ਭੁੱਖ ਕਰਕੇ ਉਹ ਬੱਚਾ ਰੋਈ ਜਾਂਦਾ, ਵਿਰਲਾਪ ਕਰੀ ਜਾਂਦਾ ਹੈ। ਮਹਾਰਾਜ ਜੀ, ਇਸੇ ਤਰ੍ਹਾਂ ਸਾਡਾ ਚਿੱਤ ਰੂਪੀ, ਮਨ ਰੂਪੀ ਜਿਹੜਾ ਬੱਚਾ ਹੈ ਨਾ, ਗਰੀਬ ਨਵਾਜ, ਭਾਵੇਂ ਸੰਸਾਰ ਦੇ ਅੰਦਰ ਕਈ ਤਰ੍ਹਾਂ ਦੇ ਸਾਧਨਾ ਰੂਪੀ ਖਿਡੌਣੇ ਵੀ ਅੱਗੇ ਰੱਖ ਦਿੱਤੇ ਜਾਣ, ਸੰਸਾਰ ਦੇ ਸੁੱਖਾਂ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਪਰਚਾਉਣ ਦਾ ਯਤਨ ਕੀਤਾ ਜਾਵੇ, ਪਰ ਮਨ ਰੂਪੀ ਬੱਚਾ ਫਿਰ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਰੂਪੀ ਦੁੱਧ ਤੋਂ ਬਿਨਾਂ ਇਹ ਵਿਰਲਾਪ ਕਰੀ ਜਾਂਦਾ ਹੈ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਮਨ ਨਾ ਰਹੇ। ਬਹੁ ਵਿਧ ਉਮਕਾਈ, ਬਹੁਤੀਆਂ ਵਿਧਾਂ ਦੁਆਰਾ ਵੀ ਯਤਨ ਕੀਤਾ ਹੈ, ਪਰ ਮਨ ਫਿਰ ਵੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੇ ਵਾਸਤੇ ਉਮਕਤ ਹੋ ਕਰਕੇ ਰਹਿੰਦਾ ਹੈ। ਵਾਰ ਵਾਰ ਉਛਾਲੇ ਮਾਰਦਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਮੈਨੂੰ ਦੀਦਾਰ ਪ੍ਰਾਪਤ ਹੋ ਜਾਣ। ਵਿਸਰਾਮ ਦੇ ਕੇ ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਐ,
1: ਚਿਤਵਨ ਚਿਤਵਾ ਪ੍ਰਿਯ ਪ੍ਰੀਤ ਬੈਰਾਗੀ।
0: ਜਿਵੇਂ ਸਾਰੀ ਸੰਗਤ ਜੀ, ਬਿਰਹਣੀ ਔਰਤ ਆਪਣੇ ਪਤੀ ਨੂੰ ਯਾਦ ਕਰ ਕਰਕੇ ਬਾਰ ਬਾਰ ਚਿਤਵਦੀ ਹੈ। ਪਤੀ ਪਰਦੇਸ਼ ਵਿੱਚ ਗਿਆ ਹੋਵੇ ਤੇ ਪਤਨੀ ਬਾਰ ਬਾਰ ਆਪਣੇ ਪਤੀ ਨੂੰ ਯਾਦ ਕਰਦੀ ਹੈ। ਐਸੀ ਬਿਰਹਣ ਜੋ ਮਹਾਰਾਜ ਇਸਤਰੀ ਹੈ, ਉਹਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਚਿੱਤ ਤੁਹਾਡੇ ਸਰੂਪ ਨੂੰ ਵਾਰ ਵਾਰ ਚਿਤਵਦਾ ਰਹਿੰਦਾ ਹੈ, ਵਾਰ ਵਾਰ। ਗਰੀਬਨ ਵਾਜ ਸੱਚੇ ਪਾਤਸ਼ਾਹ ਜੀ, ਚਿਤਵਨ ਚਿਤਵਾ ਪ੍ਰਿਯ ਪ੍ਰੀਤ ਵੈਰਾਗੀ। ਮਹਾਰਾਜ, ਸਾਡਾ ਚਿੱਤ ਵੈਰਾਗਵਾਨ ਹੋ ਕਰਕੇ ਤੁਹਾਨੂੰ ਚਿਤਵਦਾ ਹੈ। ਸੰਸਾਰ ਦੇ ਸੁੱਖਾਂ ਤੋਂ, ਧਨ ਪਦਾਰਥਾਂ ਤੋਂ, ਇਹ ਸਭ ਤੋਂ ਉਪਰਾਮ ਹੋ ਕਰਕੇ, ਵੈਰਾਗਵਾਨ ਹੋ ਕਰਕੇ ਆਪ ਜੀ ਨੂੰ ਹਰ ਵੇਲੇ ਚਿਤਵਦਾ ਰਹਿੰਦਾ ਹੈ। ਇੱਕ ਤਾਂ ਹੁੰਦਾ ਹੈ ਨਾ ਕਿ ਸੰਸਾਰ ਦੇ ਵਿੱਚ ਵੀ ਧਿਆਨ ਹੁੰਦਾ, ਸੰਸਾਰ ਦੇ ਸੁੱਖਾਂ ਵੱਲ ਵੀ ਜਿਹੜਾ ਮਨ ਲੱਗਾ ਰਹਿੰਦਾ, ਅਤੇ ਕਦੇ ਕਦੇ ਜਦੋਂ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ, ਸੰਸਾਰ ਮਿਥਿਆ ਜਾਪਦਾ, ਅਤੇ ਫਿਰ ਪਰਮਾਤਮਾ ਨੂੰ ਵੀ ਚੇਤੇ ਕਰਨ ਲੱਗ ਪੈਂਦਾ, ਸੰਸਾਰ ਦੇ ਸੁੱਖ ਵੀ ਛੱਡਣ ਨੂੰ ਚੇਤ ਨਹੀਂ ਕਰਦਾ। ਪਰ ਸਾਰੀ ਸੰਗਤ ਜੀ, ਜਦੋਂ ਜੁਗਿਆਸੂ ਜਨਾਂ ਦੇ ਅੰਦਰ ਦੀ ਅਵਸਥਾ ਵੈਰਾਗਵਾਨ ਬਣ ਜਾਂਦੀ ਹੈ ਨਾ, ਮਨ ਵੈਰਾਗੀ ਹੋ ਜਾਂਦਾ, ਤਦੋਂ ਫਿਰ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖਾਂ ਨੂੰ ਸਭ ਨੂੰ ਕਾਗ ਦੀ ਵਿਸ਼ਟਾ ਦੀ ਤਰ੍ਹਾਂ ਜਾਣਨ ਲੱਗ ਪੈਂਦਾ ਹੈ ਕਿ ਜਿੰਨੇ ਵੀ ਸੰਸਾਰ ਭਰ ਦੇ ਸੁੱਖ ਹੈ ਨਾ, ਇਹ ਸਭ ਮਿਥਿਆ ਹਨ, ਕਿਸੇ ਵੀ ਲੇਖੇ ਵਿੱਚ ਆਉਣ ਵਾਲੇ ਨਹੀਂ ਹੈ। ਇਸ ਕਰਕੇ ਚਿਤਵਨ ਚਿਤਵਾ ਪ੍ਰਿਯ ਪ੍ਰੀਤ ਵੈਰਾਗੀ। ਮਹਾਰਾਜ, ਸਾਡਾ ਮਨ ਵੈਰਾਗਵਾਨ ਹੋ ਕਰਕੇ ਵਾਰ ਵਾਰ ਤੁਹਾਨੂੰ ਚਿਤਵਨੇ ਯੋਗ ਪਰਮੇਸ਼ਵਰ ਜੀ ਵਾਰ ਵਾਰ

0: ਬਾਰ ਬਾਰ ਇਹ ਚਿਤ ਵਧਾ ਰਹਿੰਦਾ ਕਦ ਬਾਬਾ ਹਰ ਦਰਸਾਈ ਮਹਾਰਾਜ ਕਦੋਂ ਉਸ ਭਾਗਾ ਸਮਾਂ ਆਵੇਗਾ ਜਦੋਂ ਪਿਆਰੇ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦੇ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ। ਇਹ ਮਨ ਬਾਰ ਬਾਰ ਇਹ ਚਿਤ ਵਧਾ ਰਹਿੰਦਾ ਹੈ। ਜਿਵੇਂ ਜਿਸ ਪਾਸੇ ਮਨੁੱਖ ਦਾ ਧਿਆਨ ਲੱਗ ਜਾਵੇ ਨਾ ਰਾਤ ਵੀ ਦਿਨੇ ਵੀ ਉਹ ਕੁਝ ਹੀ ਸਰ ਸੰਗਤ ਜੀ ਚਿਤ ਵਧਾ ਹੈ। ਜਿਵੇਂ ਧਨ ਦੌਲਤ ਵਿੱਚ ਚਿੱਤ ਜੁੜ ਜਾਵੇ ਤੇ ਰਾਤ ਵੀ ਦਿਨੇ ਵੀ ਧਨ ਦੌਲਤ ਦੀਆਂ ਗੱਲਾਂ ਕਰਦਾ ਹੈ, ਸੁਪਨੇ ਵੀ ਸੰਸਾਰ ਦੇ ਸੁੱਖਾਂ ਦੇ ਪਦਾਰਥਾਂ ਦੇ ਧਨ ਦੌਲਤ ਦੇ ਹੀ ਆਉਂਦੇ ਰਹਿੰਦੇ ਹੈ। ਪਰ ਜਿਹਨਾਂ ਦਾ ਧਿਆਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਫਿਰ ਉਹ ਗੁਰਮੁਖ ਪਿਆਰੇ ਰਾਤ ਵੀ ਦਿਨੇ ਵੀ ਪਰਮਾਤਮਾ ਵਾਹਿਗੁਰੂ ਜੀ ਨੂੰ ਚਿੱਤ ਵਧੇ ਹੈ। ਮਨ ਵਿੱਚ ਭਾਵਨੀ ਬਣਾ ਕਰਕੇ ਕਦ ਪਾਵੋ ਹਰ ਦਰਸਾਈ ਕਦੋਂ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪਾਵਾਂਗੀ।
1: ਯਤਨ ਕਰੋ ਇਹੋ ਮਨ ਨਹੀਂ ਤੀਰਾ।
0: ਫਿਰ ਮਹਾਤਮਾ ਰੂਪ ਸਖੀ ਕਹਿੰਦੀ ਹੈ ਇਹ ਜੀਵ ਰੂਪ ਸਖੀ ਤੂੰ ਆਪਣੇ ਮਨ ਨੂੰ ਸਮਝਾ ਕਿਉਂ ਨਹੀਂ ਲੈਂਦੀ? ਜਿਸ ਮਾਰਗ ਤੇ ਤੂੰ ਤੁਰਦੀ ਪਈ ਹੈ ਨਾ ਇਸੇ ਮਾਰਗ ਤੇ ਤੈਨੂੰ ਵਾਹਿਗੁਰੂ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਣ ਵਾਲੀ ਹੈ। ਆਖਿਰਕਾਰ ਉਸ ਪਿਆਰੇ ਨੇ ਮਿਲ ਤੇ ਜਾਣਾ ਹੀ ਹੈ ਕਿਉਂਕਿ ਤੂੰ ਭਗਤੀ ਦਾ ਮਾਰਗ ਧਾਰਨ ਕੀਤਾ ਹੋਇਆ। ਸੰਸਾਰ ਤੋਂ ਚਿੱਤ ਉਪਰਾਮ ਹੀ ਹੋ ਗਿਆ, ਵੈਰਾਗਵਾਨ ਹੋ ਕਰਕੇ ਉਸ ਪਿਆਰੇ ਨੂੰ ਯਾਦ ਕਰ ਰਹੇ ਹਾਂ ਤੇ ਆਪਣੇ ਮਨ ਨੂੰ ਧੀਰਜਤਾ ਕਿਉਂ ਨਹੀਂ ਦੇ ਕਰਕੇ ਰੱਖਦੇ? ਤੋ ਅੱਗੋਂ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਕਹਿਣ ਲੱਗੀ ਮਹਾਤਮਾ ਰੂਪੀ ਮਾਂ ਯਤਨ ਕਰੋ ਇਹੋ ਮਨ ਨਹੀਂ ਧੀਰੈ। ਮੈਂ ਬਹੁਤ ਯਤਨ ਕੀਤਾ, ਬਾਰ ਬਾਰ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਨਾ ਕੋ ਮੇਰੇ ਹੀ ਪੂਰਬਲੇ ਮਾੜੇ ਕਰਮਾਂ ਦਾ ਹਿਸਾਬ ਹੋਵੇਗਾ ਜਿਸ ਕਰਕੇ ਅਜੇ ਤੱਕ ਉਸ ਪਿਆਰੇ ਦੀ ਪ੍ਰਾਪਤੀ ਨਹੀਂ ਹੁੰਦੀ ਪਈ। ਇਹ ਮਨਾ ਕੋਈ ਪੂਰਬਲੇ ਮਾੜੇ ਕਰਮ ਜਿਸ ਕਰਕੇ ਅੱਗੇ ਆ ਰਹੇ ਹੈ ਜਿਸ ਕਰਕੇ ਅਜੇ ਵੀ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਨਹੀਂ ਪੈਂਦੀ ਪਈ, ਇਹ ਮਨਾ ਤੂੰ ਧੀਰਜਤਾ ਰੱਖ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਯਤਨ ਕੀਤੇ ਨੇ ਸਮਝਾਉਣ ਦੇ, ਮਨ ਨਹੀਂ ਧੀਰਿਆ। ਪਰ ਇਹ ਮਨ ਮਹਾਰਾਜ ਧੀਰਜਵਾਨ ਹੁੰਦਾ ਹੀ ਨਹੀਂ, ਇਹ ਮਨ ਹਰ ਵੇਲੇ ਕਾਲਾ ਹੀ ਪਈ ਜਾਂਦਾ ਹੈ, ਬਾਰ ਬਾਰ ਕਾਲੇਪਨ ਵਿੱਚ ਰਹਿੰਦਾ ਹੈ ਕਿ ਛੇਤੀ ਤੋਂ ਛੇਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਮੈਨੂੰ ਪ੍ਰਾਪਤੀ ਹੋ ਜਾਏ। ਬਹੁਤ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਨਮ ਦੁੱਖਾਂ ਦੇ ਵਿੱਚ ਹੀ ਬਤੀਤ ਕੀਤੇ ਹੈ, ਇਹ ਜਨਮ ਵੀ ਕਿਤੇ ਅਜਾਈ ਨਾ ਚਲਿਆ ਜਾਵੇ, ਐਵੇਂ ਅਕਾਰਤ ਨਾ ਕਿਤੇ ਇਹ ਮਨੁੱਖਾ ਜਨਮ ਚਲਿਆ ਜਾਵੇ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦੀ ਲੜੀ ਟੁੱਟ ਜਾਣੀ ਹੈ। ਇਸ ਕਰਕੇ ਮਹਾਰਾਜ ਸਾਡਾ ਮਨ ਧੀਰਜਵਾਨ ਹੁੰਦਾ ਹੀ ਨਹੀਂ ਹੈ।
1: ਹਰੇ ਸੰਤ ਮਿਲਾਈ
0: ਤੇ ਫਿਰ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਮਹਾਰਾਜ ਕੋਈ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰਾ ਸੰਤ ਮਹਾਤਮਾ ਮਹਾਂਪੁਰਖ ਹੈ ਜੋ ਸਵਾਸ ਸਵਾਸ ਸਿਮਰਨ ਕਰਨ ਵਾਲਾ ਆਪ ਵਾਹਿਗੁਰੂ ਜੀ ਦੇ ਨਾਲ ਮਿਲਿਆ ਹੋਵੇ ਤੇ ਮੈਨੂੰ ਵੀ ਵਿਛੜੀ ਹੋਈ ਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ। ਕੋਈ ਐਸਾ ਹੈ ਉਸ ਪਿਆਰੇ ਦਾ ਮਿਲਾਪ ਮੈਨੂੰ ਕਰਵਾ ਦੇਵੇ। ਬਹੁਤ ਵਾਰ ਵਾਰ ਯਤਨ ਵੀ ਕੀਤਾ ਇਸ ਮਨ ਨੂੰ ਸਮਝਾਉਣ ਦੇ ਲਈ ਪਰ ਮਹਾਰਾਜ ਮਨ ਸਮਝਦਾ ਹੀ ਨਹੀਂ ਹੈ। ਐਸਾ ਡਾਢਾ ਦੁੱਖ ਵਾਹਿਗੁਰੂ ਜੀ ਦੇ ਵਿਛੋੜੇ ਦਾ ਲੱਗਾ ਹੈ ਜਿਵੇਂ ਸਾਰੀ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੂੰ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਦੋਂ ਲਾਹੌਰ ਭੇਜਿਆ ਸੀ ਨਾ ਤਿਹਨਾਂ ਦੇ ਤਾਇਆ ਜੀ ਬਾਬਾ ਸਹਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ ਦੇ ਵਾਸਤੇ ਉਸ ਸਮੇਂ ਮਹਾਰਾਜ ਜੀ ਨੇ ਵਚਨ ਕਰਕੇ ਭੇਜਿਆ ਸੀ ਇਹ ਪੁੱਤਰ ਜਦੋਂ ਤੱਕ ਸਾਡੀ ਆਗਿਆ ਨਾ ਹੋਵੇ ਤਦੋਂ ਤੱਕ ਵਾਪਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਨਹੀਂ ਆਉਣਾ, ਸਤਿਵਚਨ ਕਹਿ ਕੇ ਚਲੇ ਗਏ। ਜਾਣੇ ਨੂੰ ਭਾਵੇਂ ਜਿੱਤ ਨਹੀਂ ਸੀਗਾ ਕਰਦਾ ਕਿਉਂਕਿ ਇੰਨਾ ਡਾਢਾ ਪਿਆਰ ਸੀ ਪਿਤਾ ਸਤਿਗੁਰੂ ਜੀ ਦੇ ਚਰਨਾਂ ਨਾਲ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ। ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕੀਤਾ, ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਲਾਹੌਰ ਦੀ ਧਰਤੀ 'ਤੇ ਚਲੇ ਗਏ ਹੈ। ਕਿੰਨਾ ਸਮਾਂ ਬੀਤ ਗਿਆ ਸਾਰੀ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਬੁਲਾਇਆ ਹੀ ਨਾ ਤੇ ਮਨ ਜਿਹੜਾ ਸੀ ਵਾਰ ਵਾਰ ਉਛਾਲੇ ਮਾਰਦਾ ਕਦੋਂ ਉਸ ਭਾਗਾ ਸਮਾਂ ਆਵੇਗਾ ਜਦੋਂ ਪਿਤਾ ਸਤਿਗੁਰੂ ਜੀ ਮੈਨੂੰ ਆਗਿਆ ਕਰਨਗੇ, ਕਿਸੇ ਸਿੱਖ ਨੂੰ ਭੇਜ ਕਰਕੇ ਮੈਨੂੰ ਬੁਲਾ ਲੈਣਗੇ। ਰਾਤ ਵੀ ਦਿਨੇ ਵੀ ਇਹੋ ਮਨ ਵਿੱਚ ਚਿਤਵਨੀ ਲੱਗੀ ਰਹਿੰਦੀ ਸੀ ਵਾਰ ਵਾਰ ਤੇ ਕਦੇ ਸਾਰੀ ਸੰਗਤ ਜੀ ਧਰਮਸ਼ਾਲਾ ਦੇ ਉੱਪਰ ਛੱਤ 'ਤੇ ਚੜ੍ਹ ਕਰਕੇ ਦੇਖਦੇ ਹੈ, ਰਾਹ ਨੂੰ ਤੱਕਦੇ ਨੇ ਕਿ ਕੋਈ ਸਿੱਖ ਆਉਂਦਾ ਹੈ। ਵਾਰ ਵਾਰ ਦੇਖ ਕਰਕੇ ਮਨ ਅੰਦਰ ਫਿਰ ਵਾਰ ਵਾਰ ਉਸੇ ਤਰ੍ਹਾਂ ਚਿਤਵਨੀ ਲੱਗੀ ਰਹਿੰਦੀ ਹੈ। ਜਦੋਂ ਕੋਈ ਵੀ ਸਿੱਖ ਨਜ਼ਰ ਨਹੀਂ ਆਉਂਦਾ ਤੇ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕਰਨ ਲੱਗ ਪੈਂਦੇ ਹਨ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਿਆਂ ਫਿਰ ਮਾਝ ਰਾਗ ਵਿੱਚ ਬਾਣੀ ਉਚਾਰਨ ਕਰਕੇ ਇੱਕ ਸਿੱਖ ਦੇ ਕੋਲੋਂ ਪੱਤਰਕਾਵਾਂ ਭੇਜੀਆਂ ਨੇ। ਕਹਿਣ ਲੱਗੇ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਏ, ਬਿਲਪ ਕਰੇ ਚਾਤਰਿਕ ਕੀ ਨਿਆਏ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਹੀ, ਗੁਰਦਰਸ਼ਨ ਸੰਤ ਪਿਆਰੇ ਜੀਓ। ਦੋ ਪੱਤਰਕਾਵਾਂ ਭੇਜੀਆਂ ਉਹ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਲੈ ਲਈਆਂ, ਵਾਰੀ ਵਾਰੀ ਸਿੱਖਾਂ ਨੂੰ ਭੇਜਿਆ। ਤੀਸਰੀ ਪੱਤਰਕਾ ਫਿਰ ਸਿੱਖ ਦੇ ਹੱਥ ਭੇਜੀ, ਕਿਹਾ ਕਿ ਸਤਿਗੁਰੂ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਣੀ। ਜਦੋਂ ਉਹ ਮਹਾਰਾਜ ਸੱਚੇ ਪਾਤਸ਼ਾਹੀ ਕੋਲ ਪੱਤਰਕਾ ਪਹੁੰਚੀ, ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਲਾਹੌਰ ਤੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਲੈ ਕਰਕੇ ਆਏ ਹੈ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹਿਰਦਾ ਗਦ ਗਦ ਹੋ ਗਿਆ। ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਰੱਖਿਆ, ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕਰਕੇ ਪਿਤਾ ਸਤਿਗੁਰੂ ਜੀ ਦੇ ਚਰਨ ਧੋਹ ਦਿੱਤੇ ਹੈ। ਇੰਨਾ ਵੈਰਾਗ ਸਾਰੀ ਸੰਗਤ ਜੀ ਪ੍ਰਗਟ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਇਹਦੇ ਤੋਂ ਅਗਲਾ ਪਦ ਇੱਕ ਹੋਰ ਆਪ ਜੀ ਉਚਾਰਨ ਕਰੋ। ਅਤੇ ਮਹਾਰਾਜ ਜੀ ਨੇ ਵਚਨ ਕੀਤਾ, ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਚਾਰ ਪਦਿਆਂ ਦਾ ਸ਼ਬਦ ਸੰਪੂਰਨ ਕੀਤਾ। ਤਦੋਂ ਫਿਰ ਮਹਾਰਾਜ ਸਾਹਿਬ ਜੀ ਨੇ ਪ੍ਰਸੰਨ ਹੋ ਕਰਕੇ ਘੁੱਟ ਕੇ ਛਾਤੀ ਦੇ ਨਾਲ ਲਾਇਆ, ਤਦੋਂ ਹੀ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੀ ਦਾਤ ਬਖਸ਼ੀ ਸੀ। ਤੋ ਹਜ਼ੂਰ ਕਹਿੰਦੇ ਹਨ, ਹੇ ਮਹਾਰਾਜ ਸੱਚੇ ਪਾਤਸ਼ਾਹ, ਯਤਨ ਕਰੋ ਇਹੋ ਮਨ ਨਹੀਂ ਧੀਰੈ, ਕੋ ਹੈ ਰੇ ਸੰਤ ਮਿਲਾਏ, ਕੋਈ ਐਸਾ ਵਾਹਿਗੁਰੂ ਜੀ ਦਾ ਪਿਆਰਾ ਹੈ ਜੋ ਉਸ ਵਿਛੜੇ ਹੋਏ ਨੂੰ ਮੈਨੂੰ ਪਰਮਾਤਮਾ ਦੇ ਨਾਲ ਮਿਲ ਦੇਵੇ, ਪਿਆਰੇ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦਾ ਮੈਨੂੰ ਮਿਲਾਪ ਕਰਵਾ ਦੇਵੇ।
1: ਜਪ ਤਪ ਸੰਜਮ ਪੁੰਨ ਸਾਭ ਹੋਮਾ।
0: ਤੇ ਫਿਰ ਮਹਾਤਮਾ ਰੂਪ ਸਖੀ ਕਹਿੰਦੇ, ਜੇ ਕੋਈ ਪਿਆਰਾ ਤੈਨੂੰ ਉਸ ਪਰਮੇਸ਼ੁਰ ਦੇ ਨਾਲ ਮਿਲਾ ਦੇਵੇ, ਤੂੰ ਭੇਟਾ ਕੀ ਅਰਪਣ ਕਰੇਂਗੇ, ਉਹਦੇ ਬਦਲੇ ਕੁਝ ਭੇਟਾ ਵੀ ਤੇ ਅਰਪਣ ਕਰਨੀ ਪਵੇਗੀ ਨਾ। ਤੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਜਪ ਤਪ ਸੰਜਮ ਪੁੰਨ ਸਭ ਹੋਮਾ। ਜੀਵਨ ਦੇ ਅੰਦਰ ਕੀਤਾ ਹੋਇਆ ਰਸਨਾ ਤੋਂ ਜਾਪ ਔਰ ਸਰੀਰ ਕਰਕੇ ਕੀਤੀ ਹੋਈ ਤਪੱਸਿਆ ਜਾਂ ਸੇਵਾ, ਸੰਜਮ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਨਿਯਮ ਔਰ ਕੀਤੇ ਹੋਏ ਪੁੰਨ ਕਰਮ, ਸਭ ਹੋਮਾ ਹੋਮ ਆਦਿਕ ਹਮਨ ਆਦਿਕ, ਜੋ ਕੁਝ ਵੀ ਸੰਸਾਰ ਦੇ ਵਿੱਚ ਜਿਤਨੇ ਵੀ ਸਾਧਨ ਕੀਤੇ ਹੈ,
1: ਇਸ ਅਰਪਾ ਸਭ ਸੁਖ ਜਾਈ।
0: ਤੇ ਜੀਵਨ ਦੇ ਅੰਦਰ ਜਿੰਨੇ ਵੀ ਸੁਖ ਹੈ ਨਾ, ਸੰਸਾਰ ਦੇ ਅੰਦਰ ਧਨ ਦੇ ਪਦਾਰਥਾਂ ਦੇ ਸੰਸਾਰ ਦੇ ਪਰਿਵਾਰ ਦੇ ਜੀਆਂ ਦੇ ਜਿੰਨੇ ਵੀ ਸੁੱਖ ਮੇਰੇ ਕੋਲ ਹੈ ਨਾ, ਸਭ ਉਸ ਪਿਆਰੇ ਦੇ ਮੈਂ ਚਰਨਾਂ ਵਿੱਚ ਭੇਟ ਕਰ ਦੇਵਾਂਗੀ, ਪਰ ਇੱਕ ਵਾਰ ਉਸ ਵਾਹਿਗੁਰੂ ਜੀ ਦੇ ਨਾਲ ਮੈਨੂੰ ਮਿਲਾਪ ਕਰਵਾ ਦੇਣਾ ਕਰੇ। ਜਿਵੇਂ ਮਹਾਰਾਜ ਜੀ ਦਾ ਵਚਨ ਆਉਂਦਾ ਨਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਉ ਬਕਾਉ ਸੁਭ ਰਸਨਾ, ਦੀਜਹ ਪ੍ਰਾਣ ਅਕੋਰ। ਮਹਾਰਾਜ ਆਪਣੇ ਪ੍ਰਾਣ ਵੀ ਨਿਸ਼ਾਵਰ ਕਰਨੇ ਪੈਣ, ਕੋਈ ਪਰਵਾਹ ਨਹੀਂ ਹੈ, ਪਰ ਕੋਈ ਪਿਆਰਾ ਵਾਹਿਗੁਰੂ ਜੀ ਦਾ ਜਨ ਐਸਾ ਮੈਨੂੰ ਮਿਲ ਜਾਵੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦੇਣਾ ਕਰੇ।
1: ਇੱਕ ਨਿਮਖ ਪ੍ਰੇਯ ਦਰਸ ਦਿਖਾਵਾ।
0: ਫਿਰ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕੀਤਾ ਜੀਵ ਰੂਪ ਸਖੀ ਨੇ, ਤੇ ਨਾਲ ਹੀ ਨੇਤਰਾਂ ਵਿੱਚੋਂ ਹੰਝੂ ਵਗਾਉਂਦਿਆਂ ਹੋਏ ਬੇਨਤੀ ਕੀਤੀ, ਮਹਾਰਾਜ ਜੀ ਬਹੁਤਾ ਸਮਾਂ ਨਹੀਂ, ਤਾਂ ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰੇ, ਬਹੁਤਾ ਸਮਾਂ ਨਹੀਂ ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ, ਅੱਖ ਚਮਕਣ ਤੋਂ ਥੋੜ੍ਹਾ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਪੈ ਜਾਵੇ।
1: ਨਿਮਕ ਪ੍ਰੇਹ ਦਰਸ ਦਿਖਾਵਾ।
0: ਸੱਚੇ ਪਾਤਸ਼ਾਹ ਮਹਾਰਾਜ, ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਪਿਆਰੇ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਣ,
1: ਸੰਤਨ ਕਾ ਬਲ ਜਾਈ।
0: ਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸਤਿਪੁਰਸ਼ ਮਹਾਂਪੁਰਖ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਗੇ ਨਾ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂਗੀ, ਕੁਰਬਾਨ ਜਾਵਾਂਗੀ, ਘੁੰਮ ਮਾਰਨੇ ਜਾਵਾਂਗੀ ਐਸੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼ਾਂ ਤੋਂ। ਕਿਉਂਕਿ ਸਾਰੀ ਸੰਗਤ ਜੀ, ਬੰਦਗੀ ਕਰਨ ਵਾਲੇ ਸਤਿਪੁਰਸ਼ ਜੇ ਚਾਹੁਣ ਦਾ ਜੋ ਆਪ ਮਿਲੇ ਹੋਏ ਹੈ, ਜਿਸ ਜੀਵ 'ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਣ ਸਾਰੀ ਸੰਗਤ ਜੀ, ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜੀਵਨ ਅੰਦਰ ਖੇਡ ਬਣ ਜਾਂਦੀ ਹੈ। ਕਿਉਂਕਿ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਹੈ ਨਾ, ਸਾਧਕੈ ਸੰਗ ਨਹੀਂ ਕਛ ਕਾਹਲ, ਦਰਸ਼ਨ ਭੇਟਤ ਹੋਤ ਨਿਹਾਲ। ਰੱਬ ਦੇ ਪਿਆਰੇ ਸਾਧੂ ਦਾ ਸੰਗ ਜੀਵਨ ਵਿੱਚ ਮਿਲ ਜਾਵੇ ਤਾਂ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ। ਜਿਹੜੀ ਜ਼ਿੰਦਗੀ ਵਿੱਚ ਖੇਡ ਬਹੁਤ ਜਨਮਾਂ ਦੇ ਵਿੱਚ ਬਣਦੀ ਹੈ ਨਾ, ਉਹ ਇੱਕੋ ਜਨਮ ਦੇ ਵਿੱਚ ਹੀ ਬਣ ਜਾਂਦੀ ਹੈ। ਜਿਹੜਾ ਮਿਲਾਪ ਪਤਾ ਨਹੀਂ ਕਿੰਨੇ ਕੁ ਜਨਮ ਧਾਰਨ ਕਰਕੇ ਬੰਦਗੀ ਕਰਨੀ ਪੈਣੀ, ਪਰ ਇੱਕੋ ਜਨਮ ਦੇ ਵਿੱਚ ਹੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਕਰਕੇ ਉਹ ਅਵਸਥਾ, ਉਸ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਖੀ ਦੁਆਰਾ ਫਰਮਾਉਂਦੇ ਹੈ, ਹੇ ਮਹਾਤਮਾ ਰੂਪ ਸਖੀ, ਮੈਂ ਉਹਨਾਂ ਸਤਿਪੁਰਸ਼ਾਂ ਤੋਂ ਬਲਿਹਾਰ ਕੁਰਬਾਨ ਜਾਂਦੀ ਹਾਂ ਜੋ ਵਾਹਿਗੁਰੂ ਜੀ ਦੀ ਨਿਮਖ ਮਾਤਰ ਹੀ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰਨ।
1: ਕਰੋ ਨਿਹੋਰਾ ਬਹੁਤ ਬੇਨਤੀ,
0: ਔਰ ਬਾਰ ਬਾਰ ਮੈਂ ਉਹਨਾਂ ਨੂੰ ਨਿਹੋਰਾ ਮਨਾਉਣਾ ਕਰੂੰਗੀ ਤਿਨਾਂ ਦੇ ਚਰਨਾਂ ਨੂੰ, ਨਿਹੋਰਾ ਪਿਆਰ ਵਿੱਚ ਹੀ ਭੇਜ ਕਰਕੇ ਤਿਨਾਂ ਦੇ ਚਰਨਾਂ ਦੀ ਪੂਜਨ ਕਰਾਂ। ਬਹੁਤ ਬੇਨਤੀ ਤੇ ਬਾਰ ਬਾਰ ਮਨ ਬਦਰੂਪ ਹੱਥਾਂ ਨੂੰ ਜੋੜ ਕਰਕੇ ਤਿਨਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਾਂਗੀ।
1: ਸੇਵਾ ਦਿਨ ਰਹਿਣਾਈ,
0: ਤੇ ਰਾਤ ਵੀ ਦਿਨੇ ਵੀ ਤਿਨਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ। ਜਿਵੇਂ ਦਾਸੀ ਬਣ ਕਰਕੇ ਸੇਵਾ ਕੀਤੀ ਜਾਂਦੀ ਹੈ ਨਾ ਰਾਜੇ ਮਹਾਰਾਜਿਆਂ ਦੀ, ਦਾਸੀ ਬਣ ਕਰਕੇ ਤਿਵੇਂ ਰੱਬ ਦੇ ਪਿਆਰਿਆਂ ਦੀ, ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ, ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਮੈਂ ਸੇਵਾ ਕਰਾਂਗੀ। ਰਾਤ ਵੀ ਦਿਨੇ ਵੀ ਅੱਠੇ ਪਹਿਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ ਜੋ ਪਰਮੇਸ਼ਰ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰਨਗੇ।
1: ਮਾਨ ਅਭਿਮਾਨ ਹੋ ਸਕਲ ਤਿਆਗੋ।
0: ਫਿਰ ਬੇਨਤੀ ਕੀਤੀ ਹੈ, ਇਹ ਮਹਾਤਮਾ ਰੂਪੀ ਮਾਂ, ਮੈਂ ਆਪਣੇ ਮਨ ਦਾ ਮਾਣ ਵੀ ਤਿਆਗ ਦੇਵਾਂਗੀ, ਔਰ ਦੇਹੀ ਦਾ ਅਭਿਮਾਨ ਵੀ ਛੱਡ ਦੇਣਾ ਕਰਾਂਗੀ। ਸਭ ਕੁਝ ਆਪਣੇ ਜੀਵਨ ਦੇ ਵਿੱਚੋਂ ਤਿਆਗ ਕਰਕੇ, ਨਾ ਤਾਂ ਮੇਰੇ ਮਨ ਵਿੱਚ ਕੋਈ ਮਾਣ ਦੀ ਇੱਛਾ ਰਹੇਗੀ ਕਿ ਮੈਂ ਇਹਨਾਂ ਦੇ ਕੋਲ ਰਹਿੰਦੀ ਹਾਂ ਅਤੇ ਮੈਨੂੰ ਮਾਣ ਪ੍ਰਾਪਤ ਹੋਵੇ, ਸਨਮਾਨ ਪ੍ਰਾਪਤ ਹੋਵੇ, ਮੈਂ ਤਾਂ ਹੀ ਇਹਨਾਂ ਦੇ ਪਾਸ ਰਵਾਂ। ਨਹੀਂ, ਕਿਸੇ ਪ੍ਰਕਾਰ ਮੇਰੇ ਮਨ ਵਿੱਚ ਕੋਈ ਮਾਣ ਦੀ ਇੱਛਾ ਵੀ ਨਹੀਂ ਰਹਿਣਾ ਕਰੇਗੀ। ਔਰ ਇਸੇ ਤਰ੍ਹਾਂ ਨਾ ਸੰਸਾਰ ਦੇ ਅੰਦਰ ਗੁਣਾਂ ਦਾ ਅਭਿਮਾਨ, ਸਿਆਣਪਾਂ ਚਤੁਰਾਈਆਂ ਦਾ, ਆਪਣੇ ਬਲ ਦਾ ਅਭਿਮਾਨ ਰਹਿਣਾ ਕਰੇਗੀ। ਕਿਸੇ ਪ੍ਰਕਾਰ ਵੀ ਆਪਣੇ ਮਨ ਦੇ ਅੰਦਰ ਮਾਨ ਅਭਿਮਾਨ ਇਹ ਨਹੀਂ ਮਨ ਵਿੱਚ ਧਾਰਨ ਕਰਕੇ ਰੱਖਾਂਗੇ। ਜਦੋਂ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰਾਂਗੇ ਨਾ, ਸਤ ਬਚਨ ਆਗਿਆ ਵਿੱਚ ਰਹਿ ਕਰਕੇ ਕਰਾਂਗੇ, ਔਰ ਮਾਨ ਅਭਿਮਾਨ ਸਭ ਕੁਝ ਜੀਵਨ ਦੇ ਵਿੱਚੋਂ ਤਿਆਗ ਦੇਣਾ ਕਰਾਂਗੀ।
1: ਜੋ ਪ੍ਰਿਯ ਬਾਤ ਸੁਣਾਈ,
0: ਜਿਹੜਾ ਵਾਹਿਗੁਰੂ ਜੀ ਦਾ ਪਿਆਰਾ, ਉਸ ਪਿਆਰੇ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦੀ ਕੋਈ ਮੈਨੂੰ ਬਾਤ, ਕੋਈ ਗੱਲ ਸੁਣਾਉਣਾ ਕਰੇ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਤੇ ਇਸ ਦੇ ਚਰਨਾਂ ਦੀ ਸੇਵਾ ਕਰਾਂਗੇ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਪਾਵਨ ਬਚਨ ਆਉਂਦਾ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵੇਣ ਸਿਰ ਸੇਵ ਕਰੀਜੈ। ਕਿ ਭਾਈ ਤੂੰ ਕੀ ਭੇਟਾ ਕਰੇਗਾ ਮਹਾਰਾਜ ਜੀ ਦੇ, ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ, ਜੇ ਤੈਨੂੰ ਕੋਈ ਉਸ ਰੱਬ ਦੇ ਰਾਹ ਦੀ ਗੱਲ ਸੁਣਾਵੇ, ਤੇਰੇ ਪਿਆਰੇ ਪਤੀ ਮਾਲਕ ਪਰਮੇਸ਼ੁਰ ਦੀ ਕੋਈ ਬਾਤ ਤੈਨੂੰ ਸੁਣਾਉਣਾ ਕਰੇ, ਤੂੰ ਭੇਟ ਕੀ ਕਰੇਗਾ? ਕਹਿੰਦੇ ਮਹਾਰਾਜ ਮੈਂ ਆਪਣਾ ਸੀਸ ਵੱਢ ਕਰਕੇ ਉਹਦੇ ਚਰਨਾਂ ਵਿੱਚ ਭੇਟ ਕਰ ਦੇਵਾਂਗਾ, ਅਥਵਾ ਅਹੰਕਾਰ ਰੂਪੀ ਸੀਸ ਵੱਢ ਕੇ ਨਿਮਰਤਾਵਾਨ ਹੋ ਕਰਕੇ ਉਹਨਾਂ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਸੇਵਾ ਕਰਾਂਗੇ ਜੋ ਪਿਆਰੇ ਵਾਹਿਗੁਰੂ ਦੀ ਬਾਤ ਮੈਨੂੰ ਸੁਣਾਉਣਾ ਕਰਨਗੇ।
1: ਦੇਖ ਚਰਿਤ੍ਰ ਭਾਈ ਹਾਂ ਬਿਸਮਨ।
0: ਫਿਰ ਜੀਵ ਰੂਪ ਸਖੀ ਬੇਨਤੀਆਂ ਕਰਦੀ ਹੈ, ਮਹਾਰਾਜ ਉਸ ਪਿਆਰੇ ਪਤੀ ਪਰਮਾਤਮਾ ਦੇ ਬੜੇ ਹੈਰਾਨੀਜਨਕ ਕੌਤਕ ਦੇਖ ਕਰਕੇ ਸੱਚੇ ਪਾਤਸ਼ਾਹ ਮੇਰੀ ਬੁੱਧ ਬਹੁਤ ਹੀ ਵਿਸਮਾਦ ਹੋ ਜਾਂਦੀ ਹੈ। ਮਹਾਰਾਜ ਬੜੇ ਹੈਰਾਨੀਜਨਕ ਉਸ ਵਾਹਿਗੁਰੂ ਜੀ ਦੇ ਕੌਤਕ ਹਨ।
1: ਸਤਿਗੁਰ ਪੁਰਖ ਮਿਲਾਈ,
0: ਕਿਉਂਕਿ ਜਦੋਂ ਉਹ ਪਰਮਾਤਮਾ ਕਿਰਪਾ ਕਰਦਾ ਹੈ ਨਾ, ਪੂਜਨੀਕ ਸਤਿਗੁਰੂ ਜੀ ਦੇ ਮਿਲਾਪ ਜੀਵਨ ਦੇ ਵਿੱਚ ਮਿਲ ਦਿੰਦਾ ਹੈ ਅਤੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਦਾ ਮਿਲਾਪ ਹੁੰਦਾ। ਜਿਸ ਕਿਸੇ ਨੇ ਵੀ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਪਾਉਣਾ ਕੀਤਾ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਪਾਉਣਾ ਕੀਤਾ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ ਕਿ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸੱਚੇ ਪਾਤਸ਼ਾਹ ਵਿਛੜਿਆ ਹੋਇਆ ਨੂੰ ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਹੈ। ਐਸੇ ਹੈਰਾਨੀਜਨਕ ਵਾਹਿਗੁਰੂ ਪਰਮੇਸ਼ੁਰ ਦੇ ਕੌਤਕ ਹੈ ਜਿਨ੍ਹਾਂ ਨੂੰ ਦੇਖ ਕਰਕੇ ਮਹਾਰਾਜ ਮੈਂ ਬਿਸਮਾਤ ਹੋ ਜਾਂਦੀ ਹਾਂ। ਜੇ ਪਰਮਾਤਮਾ ਚਾਹੇ ਤਾਂ ਛਿਨ ਮਾਤਰ ਸਮੇਂ ਵਿੱਚ ਮੇਲ ਲੈਂਦਾ ਹੈ, ਨਹੀਂ ਤਾਂ ਜੇ ਨਹੀਂ ਉਹ ਵਾਹਿਗੁਰੂ ਚਾਹੁੰਦਾ, ਨਹੀਂ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਪਾਉਂਦਾ ਤਾਂ ਫਿਰ ਪਤਾ ਨਹੀਂ ਕਿੰਨਾ ਕੁ ਸਮਾਂ ਸੰਸਾਰ ਦੇ ਵਿੱਚ ਲੰਘ ਜਾਵੇ, ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਵਿੱਚ ਲੰਘ ਜਾਣ। ਪਰ ਜੇ ਵਾਹਿਗੁਰੂ ਜੀ ਨੂੰ ਭਾ ਜਾਵੇ ਤਾਂ ਛਿਨ ਮਾਤਰ ਸਮੇਂ ਵਿੱਚ ਉਹਦਾ ਮਿਲਾਪ ਹੋ ਜਾਂਦਾ ਹੈ। ਐਸੇ ਹੈਰਾਨੀਜਨਕ ਕੌਤਕ ਦੇਖ ਕਰਕੇ ਮਹਾਰਾਜ ਮੇਰੀ ਬੁੱਧ ਬੜੀ ਵਿਸਮਾਤ ਹੋ ਜਾਂਦੀ ਹੈ।
1: ਪ੍ਰਭ ਰੰਗ ਦਇਆਲ ਬੋਹੇ ਗ੍ਰਹਿ ਮਹਿ ਪਾਇਆ।
0: ਫਿਰ ਜੀਵ ਰੂਪ ਸਖੀ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜਦੋਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਪੂਰੇ ਤੇ ਸੱਚੇ ਸਤਿਗੁਰੂ ਜੀ ਦਾ ਮਿਲਾਪ ਜੀਵਨ ਵਿੱਚ ਮਿਲ ਗਿਆ। ਪ੍ਰਭ ਰੰਗ ਦਇਆਲ ਮੋਹੇ ਗ੍ਰਹਿ ਮਹਿ ਪਾਇਆ। ਜਿਸ ਪਿਆਰੇ ਪਤੀ ਪਰਮਾਤਮਾ ਨੂੰ ਪਾਉਣ ਦੇ ਲਈ ਮੈਂ ਵਾਰ ਵਾਰ ਯਤਨ ਕਰਦੀ ਸੀ ਨਾ, ਪਤਾ ਨਹੀਂ ਕਿੰਨੇ ਕੁ ਦੁਨੀਆਂ ਦੇ ਸਾਧਨ ਕਰ ਕਰਕੇ ਦੇਖ ਲਏ ਸਨ, ਪਤਾ ਨਹੀਂ ਕਿੰਨਾ ਕੁ ਸਮਾਂ ਦਰ ਦਰ 'ਤੇ ਠੋਕਰਾਂ ਖਾ ਕੇ ਭਟਕ ਕਰਕੇ ਦੇਖ ਲੈਣਾ ਕੀਤਾ ਸੀ, ਪਰ ਕਦੇ ਵੀ ਉਸ ਵਾਹਿਗੁਰੂ ਜੀ ਦਾ ਮਿਲਾਪ ਮੈਨੂੰ ਜੀਵਨ ਵਿੱਚ ਨਹੀਂ ਮਿਲਿਆ। ਪਰ ਜਦੋਂ ਪੂਰੇ ਸਤਿਗੁਰੂ ਜੀ ਦਾ ਮੇਲ ਜ਼ਿੰਦਗੀ ਵਿੱਚ ਮਿਲ ਗਿਆ ਨਾ, ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਕੀਤੀ ਹੈ। ਪ੍ਰਭ ਰੰਗ ਦਇਆਲ ਮੋਹੇ ਗ੍ਰਹਿ ਮਹਿ ਪਾਇਆ। ਫਿਰ ਬਾਹਰ ਸੰਸਾਰ ਦੇ ਵਿੱਚ ਭਟਕਣ ਦੀ ਲੋੜ ਨਹੀਂ ਪਈ, ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਨੂੰ ਕਰਨ ਦੀ ਲੋੜ ਨਹੀਂ ਪਈ। ਵਾਹਿਗੁਰੂ ਜੀ ਨੂੰ ਹਿਰਦੇ ਰੂਪ ਘਰ ਵਿੱਚੋਂ ਹੀ ਪਾ ਲਿਆ ਹੈ, ਜੋ ਦਇਆ ਦਾ ਘਰ ਹੈ, ਆਨੰਦਮਈ ਵਾਹਿਗੁਰੂ ਜੀ ਦਾ ਸਰੂਪ ਹੈ। ਹਿਰਦੇ ਰੂਪ ਘਰ ਵਿੱਚੋਂ ਹੀ ਪਰਮੇਸ਼ਰ ਜੀ ਨੂੰ ਪਾ ਲਿਆ ਹੈ।
1: ਨਾਨਕ ਤਪਤ ਬੁਝਾਈ।
0: ਤੇ ਜਿਹੜੀ ਬਹੁ ਤਲਮੇਰੇ ਸਮੇਂ ਤੋਂ ਪਰਮਾਤਮਾ ਦੇ ਵਿਛੋੜੇ ਦੀ ਤਪਤ ਸਾਡੇ ਹਿਰਦੇ ਨੂੰ ਸਾੜਦੀ ਪਈ ਸੀ ਨਾ, ਵਾਰ ਵਾਰ ਤਪਾਉਂਦੀ ਰਹਿੰਦੀ ਸੀ, ਰਾਤ ਦਿਨੇ ਸਾਡਾ ਹਿਰਦਾ ਪਰਮਾਤਮਾ ਦੇ ਵਿਛੋੜੇ ਦੀ ਤਪਸ਼ ਕਰਕੇ ਤਪਦਾ ਰਹਿੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਦੇ ਮਿਲਾਪ ਕਰਕੇ ਇਹ ਸਾਰੀ ਤਪਸ਼ ਜਿਹੜੀ ਹੈ ਨਾ ਉਹ ਬੁੱਧ ਜਾਣਾ ਕੀਤੀ ਹੈ। ਐਸੀ ਪਰਮਾਤਮਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਕਿ ਉਹ ਇਹ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੀਵ ਰੂਪ ਸਖੀ ਦੇ ਅਲੰਕਾਰ ਦੁਆਰਾ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਜਦੋਂ ਉਸ ਵਾਹਿਗੁਰੂ ਜੀ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤਦੋਂ ਇਹ ਜੀਵ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ, ਰੱਬ ਦੇ ਪਿਆਰਿਆਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਬੇਨਤੀਆਂ ਕਰਦਾ ਹੈ ਔਰ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਕੇ ਹੀ ਵਾਹਿਗੁਰੂ ਜੀ ਦੇ ਸਰੂਪ ਦੀ

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਰਮ ਉਪਦੇਸ਼ ਬਖਸ਼ਿਸ਼ ਕਰਦੇ ਹੋ, ਉਚਾਰਨ ਕਰਦੇ ਹੈ। ਹੇ ਮੂੜੇ ਬੇਸਮਝ ਜੀਵਾ, ਤੂੰ ਕਿਉਂ ਨਹੀਂ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਸਲਾਹੁੰਦਾ? ਤੂੰ ਕਿਉਂ ਨਹੀਂ ਉਸ ਕਰਤੇ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਚਿਤ ਵਧਾ? ਕਿਉਂ ਨਹੀਂ ਉਸ ਕਰਤੇ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਦਾ? ਰੇ ਮੂੜੇ, ਤੂੰ ਕਿਉਂ ਸਿਮਰਤ ਅਬ ਨਾਹੀ? ਕਿਉਂਕਿ ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ। ਇਹ ਮਾਨਸ ਜੀਵਨ ਬੜਾ ਹੀ ਅਮੋਲਕ ਹੈ, ਬਹੁਤ ਦੁਰਲੱਭ ਦੇਹੀ ਵਾਹਿਗੁਰੂ ਜੀ ਨੇ ਤੈਨੂੰ ਦਿੱਤੀ ਹੈ। ਹੇ ਮੂੜ ਬੇਸਮਝ ਜੀਵਾ, ਐ ਮੂਰਖ ਜੀਵਾ, ਤੂੰ ਕਿਉਂ ਨਹੀਂ ਸਮਝਤਾਈ ਨੂੰ ਧਾਰਨ ਕਰਕੇ ਪਰਮਾਤਮਾ ਨੂੰ ਸਿਮਰਦਾ? ਪਰਮਾਤਮਾ ਨੇ ਤੈਨੂੰ ਬਲ ਬਖਸ਼ਿਸ਼ ਕੀਤਾ ਹੈ, ਕਿਉਂ ਨਹੀਂ ਤੂੰ ਉੱਦਮ ਦੇ ਨਾਲ ਉਤਸ਼ਾਹਿਤ ਹੋ ਕਰਕੇ ਪਿਆਰ ਵਿੱਚ ਭੇਜ ਕੇ ਰੱਬ ਨੂੰ ਚੇਤੇ ਕਰਦਾ? ਦੇਖ, ਜਿਨ੍ਹਾਂ ਦੇ ਕੋਲ ਇਹ ਜੀਵਨ ਨਹੀਂ ਹੈ ਨਾ, ਜਾਂ ਫਿਰ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਲ ਨਹੀਂ ਹੈ, ਉਹ ਵਾਰ ਵਾਰ ਰਾਤ ਦਿਨ ਇਸ ਸ਼ੁਭ ਅਵਸਰ ਨੂੰ ਚਿਤਵਦੇ ਰਹਿੰਦੇ ਕਿ ਸਾਡੇ ਸਰੀਰ ਦੇ ਵਿੱਚ ਬਲ ਹੁੰਦਾ। ਅਸੀਂ ਪਿਛਲੇ ਪੈਰ ਅੰਮ੍ਰਿਤ ਵੇੜੇ ਉੱਠ ਕਰਕੇ ਉੱਦਮ ਦੇ ਨਾਲ ਮਹਾਰਾਜ ਜੀ ਦੀ ਸਤਸੰਗਤ ਵਿੱਚ ਜਾ ਕਰਕੇ ਜੁੜਦੇ, ਸੱਚੇ ਪਾਤਸ਼ਾਹੀ ਦੇ ਦੀਦਾਰ ਕਰਦੇ। ਜਿਹੜੇ ਸੰਸਾਰ ਦੇ ਅੰਦਰ ਰੋਗੀ ਜੀਵ ਹੈ ਨਾ, ਕਈ ਤਰ੍ਹਾਂ ਦੇ ਰੋਗ ਚੰਬੜੇ ਹੋਏ ਹੈ, ਜਿਨ੍ਹਾਂ ਤੋਂ ਮੰਜੇ ਤੋਂ ਉੱਠਿਆ ਹੀ ਨਹੀਂ ਜਾਂਦਾ, ਰਾਤ ਦਿਨ ਮੰਜੇ 'ਤੇ ਪਏ ਰਹਿੰਦੇ ਹੈ। ਕਈ ਸੰਸਾਰ ਦੇ ਪਿੰਗਲੇ ਜੀਵ ਤੁਰਨ ਦੀ ਸਮਰੱਥਾ ਨਹੀਂ, ਉਹ ਵਾਰ ਵਾਰ ਝੂਰਦੇ ਰਹਿੰਦੇ ਹੈ ਕਿ ਸਾਡੇ ਸਰੀਰ ਵਿੱਚ ਬਲ ਹੁੰਦਾ, ਅਤੇ ਅਸੀਂ ਵੀ ਇਹਨਾਂ ਪੈਰਾਂ ਦੇ ਨਾਲ ਚੱਲ ਕੇ ਮਹਾਰਾਜ ਜੀ ਦੀਆਂ ਪ੍ਰਦਖਣਾ ਕਰਦੇ, ਮਹਾਰਾਜ ਸਾਹਿਬ ਜੀ ਦੀ ਪਿਆਰੀ ਸਾਨੂੰ ਸਤਸੰਗਤ ਵਿੱਚ ਜਾਗ ਕਰਕੇ ਜੁੜਦੇ। ਸੱਚੇ ਪਾਤਸ਼ਾਹ ਕਹਿੰਦੇ, ਰੇ ਮੂੜੇ, ਹੇ ਮੂਰਖ ਜੀਵ, ਤੈਨੂੰ ਤਾਂ ਪਰਮਾਤਮਾ ਨੇ ਚੱਲਣ ਦੀ ਵੀ ਸਮਰੱਥਾ ਦਿੱਤੀ ਹੈ, ਤੈਨੂੰ ਤਾਂ ਪਰਮਾਤਮਾ ਨੇ ਹੱਥਾਂ ਦੇ ਨਾਲ ਸੇਵਾ ਕਰਨ ਦਾ ਵੀ ਬਲ ਦਿੱਤਾ ਹੈ, ਸਰੀਰ ਦੇ ਵਿੱਚ ਵੀ ਤੇਰੇ ਬਲ ਹੈ, ਤੇਰੇ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਦਾ ਵੀ ਬਲ ਹੈ, ਤੂੰ ਫਿਰ ਵੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਕਿਉਂ ਨਹੀਂ ਅਜੇ ਵੀ ਵਾਹਿਗੁਰੂ ਜੀ ਨੂੰ ਸਿਮਰਦਾ? ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ।
1: ਨਰਕ ਘੋਰ ਮਹਿ ਉਰਦ ਤਪ ਕਰਤਾ।
0: ਜਦੋਂ ਮਾਤਾ ਦੇ ਗਰਭ ਦੇ ਵਿੱਚ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਤੂੰ ਚੇਤੇ ਕਰਦਾ ਸੀ, ਪੁੱਠਾ ਲਟਕਿਆ ਹੋਇਆ, ਕਿਉਂਕਿ ਮਹਾਰਾਜ ਜੀ ਦਾ ਪਾਵਨ ਬਚਨ ਹੈ, ਮੁਖ ਤਲੈ ਪੈਰ ਉਪਰੇ ਵਸੰਦੋ ਕੋ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰ ਹੈ ਜਿਸ ਦੈ ਨਾਇ। ਐ ਜੀਵ, ਤੂੰ ਕਿਉਂ ਕਰਤੇ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ? ਜਿਸ ਪਰਮਾਤਮਾ ਦੇ ਸਿਮਰਨ ਕਰਕੇ ਤੇਰਾ ਉਧਾਰ ਹੋਇਆ, ਤੈਨੂੰ ਸੰਸਾਰ ਦੇ ਵਿੱਚ ਜਨਮ ਮਿਲਿਆ ਹੈ। ਮਹਾਰਾਜ ਕਹਿੰਦੇ, ਜਦੋਂ ਮਾਤਾ ਦੇ ਗਰਭ ਅੰਦਰ ਨਰਕ ਘੋਰ ਮਹਿ ਉਰਦ ਤਪ ਕਰਤਾ, ਮਾਤਾ ਦੇ ਗਰਭ ਕੁੰਭੀ ਨਰਕ ਦੇ ਅੰਦਰ ਤੂੰ ਪੁੱਠਾ ਲਟਕਿਆ ਹੋਇਆ ਤਪ ਸਾਧਨਾ ਕਰਦਾ ਸੀ, ਵਾਹਿਗੁਰੂ ਜੀ ਦਾ ਸਿਮਰਨ ਕਰਦਾ ਸੀ, ਹਰ ਵੇਲੇ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਯਾਦ ਕਰਦਾ ਸਾ।
1: ਨਿਮਖ ਨਿਮਖ ਗੁਣ ਗਾਹੀ,
0: ਫਿਰ ਇੱਕ ਇੱਕ ਨਿਮਖ ਨਿਮਖ ਮਾਤਰ ਸਮੇਂ ਵਿੱਚ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਸੀਗਾ, ਅੱਖ ਚਮਕਣ ਤੋਂ ਵੀ ਥੋੜ੍ਹੇ ਜਿੰਨੇ ਸਮੇਂ ਵਿੱਚ, ਭਾਵ ਰੱਤਾ ਜਿੰਨਾ ਵੀ ਕੋਈ ਸਮਾਂ ਜਿਹੜਾ ਵਿਅਰਥ ਨਹੀਂ ਸੀ ਤੂੰ ਜਾਣ ਦਿੰਦਾ, ਹਰ ਇੱਕ ਸਵਾਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾਉਂਦਾ ਸੀ, ਔਰ ਵਾਰ ਵਾਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਸਾਂ, ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਮੇਰੇ 'ਤੇ ਤਰਸ ਕਰੋ, ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਬਾਹਰ ਕੱਢੋ, ਸੰਸਾਰ ਦੇ ਵਿੱਚ ਜਨਮ ਦੇਵੋ। ਗਰੀਬਨ ਵਾਜ, ਮੈਂ ਜੀਵਨ ਭਰ ਆਪ ਜੀ ਦਾ ਅਹਿਸਾਨ ਨਹੀਂ ਕਦੇ ਵੀ ਭੁੱਲਾਂਗਾ, ਹਰ ਇੱਕ ਸਵਾਸ ਦੇ ਨਾਲ ਤੁਹਾਡਾ ਸਿਮਰਨ ਕਰਾਂਗਾ, ਧਰਮ ਦੀ ਕਿਰਤ ਕਰਾਂਗਾ, ਦਸਵੰਧ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ, ਆਪ ਜੀ ਦੇ ਭਾਣੇ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਾਂਗਾ। ਪਰ ਮਹਾਰਾਜ ਕਹਿੰਦੇ, ਹੇ ਜੀਵ, ਤੂੰ ਤਾਂ ਸਾਰਾ ਕੁਝ ਹੀ ਵਿਸਾਰ ਦਿੱਤਾ, ਨਾ ਤੂੰ ਵਾਹਿਗੁਰੂ ਜੀ ਦਾ ਸਿਮਰਨ ਕਰਦਾ, ਨਾ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ, ਨਾ ਤੂੰ ਧਰਮ ਦੀ ਕਿਰਤ ਕਰਦਾ, ਨਾ ਤੂੰ ਪ੍ਰਤੱਖ ਕਿਰਤ ਦਾ ਦਸਵੰਧ ਕੱਢਦਾ, ਨਾ ਸਵਾਸਾਂ ਦਾ ਦਸਵੰਧ ਕੱਢਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਤੂੰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਰੱਬ ਨੂੰ ਚੇਤੇ ਕਰਦਾ ਸਾ, ਕਿ ਮਹਾਰਾਜ ਕਿਰਪਾ ਕਰ, ਵਾਹਿਗੁਰੂ ਜੀ ਦੇ ਨਾਲ ਤੂੰ ਕੀਤਾ ਹੋਇਆ ਜਿਹੜਾ ਇਕਰਾਰ ਉਹ ਭੁਲਾ ਦਿੱਤਾ, ਹੇ ਮੂੜੇ, ਕਿਉਂ ਨਹੀਂ ਤੂੰ ਉਸ ਪਰਮੇਸ਼ੁਰ ਵਾਹਿਗੁਰੂ ਦਾ ਸਿਮਰਨ ਕਰਦਾ? ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਐ
1: ਨਾਨਕ ਜਨਮ ਭ੍ਰਮ ਤਾਹੀ ਆਇਓ।
0: ਇਹ ਮਤਾਂ ਸੋਚ ਕੇ ਬਹੁਤ ਛੇਤੀ ਮੈਨੂੰ ਇਹ ਮਨੁੱਖਾ ਜਨਮ ਮਿਲ ਗਿਆ, ਇਹ ਮਾਨਸ ਜੀਵਨ ਐਵੇਂ ਥੋੜ੍ਹਾ ਕਿਤੇ ਪ੍ਰਾਪਤ ਹੋ ਗਿਆ ਹੈ। ਅਨੇਕਾਂ ਹੀ ਜਨਮ ਟੇਢੀਆਂ ਜੂਨਾਂ ਵਿੱਚ ਭਟਕਦਾ ਹੋਇਆ, 84 ਲੱਖ ਜੂਨਾਂ ਨੂੰ ਭੋਗਦਾ ਹੋਇਆ, ਫਿਰ ਕਿਤੇ ਜਾ ਕੇ ਇਹ ਵਾਰੇ ਆਈ ਗਏ ਮਾਨਸ ਜੀਵਨ ਤੇ। ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਇਹ ਸਫਲਾ ਤਾਂ ਹੋਵੇਗਾ ਜੇ ਗੁਰੂ ਕੀ ਸ਼ਰਨ ਵਿੱਚ ਪਵੇਗਾ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲਾ ਬਣੇਗਾ, ਤਾਂ ਮਹਾਰਾਜ ਕਹਿੰਦੇ ਇਹ ਚਿਰਾਂ ਬਾਅਦ ਮਿਲਿਆ ਹੋਇਆ ਮਾਨਸ ਜੀਵਨ ਸਫਲਾ ਹੋਣਾ ਹੈ। ਇਹ ਪਤਾ ਨਹੀਂ ਕਿੰਨੇ ਕੁ ਜਨਮ ਟੇਢੀਆਂ ਜੂਨਾਂ ਵਿੱਚ ਭਰਮਦਾ ਹੋਇਆ ਤੂੰ ਸੰਸਾਰ ਵਿੱਚ ਆਇਆ ਹੈ।
1: ਮਾਨਸ ਜਨਮ ਦੁਲ ਭਾਈ,
0: ਇਸ ਕਰਕੇ ਇਹ ਜੀਵ ਤੂੰ ਨਿਸ਼ਚੇ ਕਰਕੇ ਜਾਣ ਲੈ ਕਿ ਪਰਮਾਤਮਾ ਨੇ ਜਿਹੜਾ ਤੈਨੂੰ ਮਾਨਸ ਜੀਵਨ ਦਿੱਤਾ ਹੈ ਨਾ, ਇਹ ਬੜਾ ਹੀ ਦੁਰਲੱਭ ਹੈ, ਦੁਰਲੱਭਾਹੀ ਬਹੁਤ ਦੁਰਲੱਭ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਹੇ ਹਨ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗ੍ਰਹਿ ਬਹੁਰ ਨਾ ਲੱਗੇ ਡਾਰ। ਮਹਾਰਾਜ ਕਹਿੰਦੇ ਬੜਾ ਹੀ ਦੁਰਲੱਭ ਵਾਹਿਗੁਰੂ ਜੀ ਨੇ ਤੈਨੂੰ ਜੀਵਨ ਦਿੱਤਾ ਹੈ, ਅਤੇ ਜੇ ਤੂੰ ਹੋਰ ਨੇ ਵਾਹਿਗੁਰੂ ਜੀ ਦਾ ਭਜਨ ਕੀਤਾ, ਆਬ ਨਾ ਭਜਸ ਭਜਸ ਕਬ ਭਾਏ, ਆਵੈ ਅੰਤ ਨਾ ਭਜਿਆ ਜਾਏ। ਜਦੋਂ ਅੰਤ ਵੇਲਾ ਆ ਗਿਆ ਤਦੋਂ ਨਹੀਂ ਤੇਰੇ ਤੋਂ ਪਰਮਾਤਮਾ ਦਾ ਭਜਨ ਸਿਮਰਨ ਕੀਤਾ ਜਾਣਾ। ਪਰਮਾਤਮਾ ਨੇ ਤੈਨੂੰ ਬੜਾ ਹੀ ਦੁਰਲੱਭ ਜੀਵਨ ਦਿੱਤਾ, ਹੇ ਜੀਵ ਇਹਨੂੰ ਸਫਲੀਆਂ ਕਰਨ ਵਾਸਤੇ ਸੇਵਾ ਸਿਮਰਨ ਕਰ ਲੈਣਾ ਕਰ।
1: ਗਰਭ ਜੋਨ ਛੋੜ ਜੋ ਨਿਕਸਿਓ,
0: ਹੇ ਜੀਵ ਜਦੋਂ ਤੂੰ ਮਾਤਾ ਦੇ ਗਰਭ ਨੂੰ ਛੱਡ ਕਰਕੇ ਸੰਸਾਰ ਦੇ ਵਿੱਚ ਜਨਮ ਧਾਰਨ ਕੀਤਾ ਹੈ,
1: ਲਾਗੋ ਅਨਠਾਹੀ,
0: ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਲੱਗਣਾ ਚਾਹੀਦਾ ਸੀ ਨਾ, ਜਿਹੜਾ ਤੂੰ ਇਕਰਾਰ ਕੀਤਾ ਸੀ ਵਾਹਿਗੁਰੂ ਜੀ ਦੇ ਨਾਲ, ਮਹਾਰਾਜ ਮੈਂ ਜੀਵਨ ਭਰ ਕਦੇ ਤੁਹਾਨੂੰ ਭੁਲਾਵਾਂਗਾ ਨਹੀਂ। ਪਰ ਸੰਸਾਰ ਦੇ ਵਿੱਚ ਜਦੋਂ ਜਨਮ ਹੋ ਗਿਆ ਨਾ, ਤਾਂ ਉਹ ਲਾਗੋ ਅਨਠਾਹੀ, ਅਨ ਹੋਰ ਥਾਵਾਂ 'ਤੇ ਸੰਸਾਰ ਦੇ ਅੰਦਰ, ਸੰਸਾਰ ਦੇ ਪਦਾਰਥਾਂ ਦੀ ਮੇਰ ਤੇਰ ਅੰਦਰ, ਸਰੀਰਾਂ ਦੇ ਮੋਹ ਦੇ ਵਿੱਚ, ਵਿਸ਼ੇ ਵਾਸ਼ਨਾ ਦੇ ਵਿੱਚ, ਆਸਾ ਤ੍ਰਿਸ਼ਨਾਵਾਂ ਦੇ ਵਿੱਚ, ਮਹਾਰਾਜ ਕਹਿੰਦੇ ਹੋਰ ਹੀ ਥਾਵਾਂ 'ਤੇ ਤੇਰਾ ਚਿੱਤ ਲੱਗਾ ਰਿਹਾ ਹੈ। ਇਹ ਚਾਹੀਦਾ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਸੀ ਨਾ, ਕਿਉਂਕਿ ਤੂੰ ਪਰਮਾਤਮਾ ਦੇ ਨਾਲ ਇਕਰਾਰ ਕੀਤਾ ਸੀਗਾ, ਪਰ ਤੂੰ ਕੀਤਾ ਹੋਇਆ ਇਕਰਾਰ ਭੁਲਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੂੰ ਵਿਸਾਰ ਕਰਕੇ ਹੋਰ ਹੀ ਸੰਸਾਰ ਦੇ ਵਿੱਚ ਆਪਣੇ ਚਿੱਤ ਨੂੰ ਲਾ ਕਰਕੇ ਰੱਖਿਆ ਹੈ।
1: ਬੁਰਾਈ ਠਗਾਈ ਦਿਨ ਰਹਿਣਾ,
0: ਫਿਰ ਸੰਸਾਰ ਦੇ ਅੰਦਰ ਜਿਹੜਾ ਇਕਰਾਰ ਕੀਤਾ ਸੀ ਨਾ ਕਿ ਮੈਂ ਧਰਮ ਦੀ ਕਿਰਤ ਕਰਾਂਗਾ, ਉਹ ਵੀ ਤੈਨੂੰ ਚੇਤਾ ਭੁੱਲ ਗਿਆ, ਉਹਦੇ ਤੋਂ ਵੀ ਤੂੰ ਮੁੱਕਰ ਜਾਣਾ ਕੀਤਾ। ਬਾਰ ਬਾਰ ਸੰਸਾਰ ਦੇ ਵਿੱਚ ਠੱਗੀਆਂ ਹੀ ਮਾਰਦਾ ਰਹਿੰਦਾ ਹੈ, ਧਰਮ ਦੀ ਕਿਰਤ ਕਰਨ ਦੇ ਥਾਂ 'ਤੇ ਸਗੋਂ ਉਲਟਾ ਠੱਗੀਆਂ ਮਾਰਦਾ ਹੈ, ਔਰ ਇਸੇ ਪ੍ਰਕਾਰ ਬਾਰ ਬਾਰ ਬੁਰਿਆਈਆਂ ਕਰਦਾ, ਕਦੇ ਕਿਸੇ ਦਾ ਬੁਰਾ ਚਿਤਵਦਾ ਹੈ, ਕਦੇ ਕਿਸੇ ਦਾ, ਕਦੇ ਵੀ ਕਿਸੇ ਦਾ ਭਾਲਾ ਨਹੀਂ ਚਿਤਵਣਾ ਕਰਦਾ। ਜ਼ਿੰਦਗੀ ਵਿੱਚ ਜੇਕਰ ਕਿਸੇ ਦਾ ਭਾਲਾ ਨਹੀਂ ਕਰਦਾ ਤਾਂ ਬੁਰਾ ਵੀ ਤੂੰ ਕਿਉਂ ਕਰਦਾ, ਕੀ ਹਾਕੇ ਤੈਨੂੰ ਕਿਸੇ ਦਾ ਬੁਰਾ ਚਿਤਵਣ ਦਾ। ਪਰ ਇਹ ਜੀਵ ਤੂੰ ਸਭ ਕੁਝ ਭੁਲਾ ਕਰਕੇ ਨਾ ਸੰਸਾਰ ਦੇ ਅੰਦਰ ਬੁਰਿਆਈਆਂ ਕਰਦਾ ਹੈ, ਔਰ ਹਰ ਇੱਕ ਦੇ ਨਾਲ ਤੂੰ ਵਾਰ ਵਾਰ ਠੱਗੀਆਂ ਹੀ ਮਾਰਦਾ ਰਹਿੰਦਾ ਹੈ।
1: ਫਲ ਕਰਮ ਕਮਾਹੀ,
0: ਤੂੰ ਇਸ ਗੱਲ ਨੂੰ ਜਾਣ ਲੈਣਾ ਕਰ, ਜਿੱਦਾਂ ਜਿਹੜੇ ਤੂੰ ਸੰਸਾਰ ਦੇ ਵਿੱਚ ਕਰਮ ਕਰਦਾ ਹੈ ਨਾ, ਇਹ ਸਾਰੇ ਨਿਸਫਲ ਹੀ ਚਲੇ ਜਾਣ ਵਾਲੇ ਹੈ। ਨਿਸਫਲ ਕਰਮ ਕਮਾਹੀ, ਜਾਂ ਇੱਦਾਂ ਦੇ ਪਾਪ ਕਰਮ ਕਰੀ ਜਾਂਦਾ, ਇਹਨਾਂ ਪਾਪ ਕਰਮਾਂ ਦੇ, ਬੁਰੇ ਕਰਮਾਂ ਦੇ ਕਰਨੇ ਕਰਕੇ ਤੇਰਾ ਜਨਮ ਨਿਸਫਲ ਹੀ ਚਲਿਆ ਜਾਵੇਗਾ, ਕਿਸੇ ਲੇਖੇ ਵਿੱਚ ਨਹੀਂ ਪਵੇਗਾ, ਤੂੰ ਨਹੀਂ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਸਕੇਗਾ।
1: ਕਣ ਨਾਹੀ ਤੋਹ ਗਾਹਣ ਲਾਗੇ,
0: ਤੇਰੀ ਤਾਂ ਇਹ ਜੀਵ ਏਦਾਂ ਦੀ ਹਾਲਤ ਹੈ ਜਿਵੇਂ ਕਣ ਨਾਹੀ, ਸਰ ਸੰਗਤ ਜੀ, ਜਿਵੇਂ ਗੇਹੂੰ ਨਾ ਹੋਵੇ ਤੇ ਫੱਕ ਨੂੰ ਹੀ ਮਨੁੱਖ ਕੁੱਟੀ ਜਾਵੇ ਬਾਰ ਬਾਰ, ਹਾਲੇ ਲੈ ਕਰਕੇ ਉਹਨੂੰ ਬਾਰ ਬਾਰ ਕੁੱਟੀ ਜਾਵੇ, ਉਹਦੇ ਵਿੱਚੋਂ ਕੀ ਮਿਲਣਾ ਹੈ, ਖੇ ਉੱਡੇਗੀ ਨਾ, ਵੱਧ ਤੋਂ ਵੱਧ ਘੱਟਾ ਉੱਡੇਗਾ, ਉਹ ਜੀਵ ਦੇ ਉੱਪਰ ਪੈ ਜਾਵੇਗਾ। ਸੱਚੇ ਪਾਤਸ਼ਾਹ ਕਹਿੰਦੇ ਕਣ ਨਾਹੀ ਤੋਹ ਗਾਹਣ ਲਾਗੇ ਤੋ ਤੋ ਨੂੰ ਫੱਕ ਨੂੰ ਹੀ ਬਾਰ ਬਾਰ ਗਾਹੀ ਜਾਂਦਾ ਹੈ।
1: ਹਾਏ ਤਹਾਏ ਦੁਖ ਪਾਹੀ
0: ਔਰ ਇਸੇ ਪ੍ਰਕਾਰ ਕਣ ਨਾਹੀ ਤੋਹ ਗਾਹਣ ਲਾਗੇ ਹੇ ਜੀਵ ਸੰਸਾਰ ਦੇ ਵਿੱਚੋਂ ਮੁਕਤੀ ਰੂਪ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਇਹ ਕਣ ਨਹੀਂ ਪ੍ਰਾਪਤ ਹੋਣ ਵਾਲਾ ਜਿਹਨਾਂ ਸੰਸਾਰ ਦੇ ਵਿਸ਼ਿਆਂ ਰੂਪੀ ਫੱਕ ਨੂੰ ਬਾਰ ਬਾਰ ਤੋਂ ਕੁੱਟੀ ਜਾਂਦਾ ਹੈ, ਇੰਦਰੀਆਂ ਰੂਪੀ ਫਾਹੇ ਲੈ ਕਰਕੇ ਤਿਹਨਾਂ ਦੇ ਨਾਲ ਬਾਰ ਬਾਰ ਗਾਹੀ ਜਾਂਦਾ ਹੈ। ਮਹਾਰਾਜ ਕਹਿੰਦੇ ਨਹੀਂ ਸੰਸਾਰ ਤੋਂ ਮੁਕਤ ਹੋ ਸਕੇਗਾ। ਔਰ ਇਸੇ ਪ੍ਰਕਾਰ ਧਾਏ ਧਾਏ ਦੁੱਖ ਪਾਹੀ ਸੰਸਾਰ ਦੇ ਵਿੱਚ ਧਾਵਾ ਧਾਈ ਕਰ ਕਰਕੇ ਬਾਰ ਬਾਰ ਭੱਜ ਦੌੜ ਕਰ ਕਰਕੇ ਤੂੰ ਦੁੱਖਾਂ ਨੂੰ ਹੀ ਪਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਦੁੱਖਾਂ ਨੂੰ ਹੀ ਪਾਵੇਗਾ। ਜਿਹਨਾਂ ਸੰਸਾਰ ਦੇ ਕਰਮਾਂ ਦੀ ਭੱਜ ਦੌੜ ਦੇ ਵੀ ਸੁੱਖ ਸਮਝੀ ਬੈਠਾ ਹੈ ਨਾ, ਅਸਲ ਸੁੱਖ ਨਹੀਂ ਇੱਥੋਂ ਮਿਲਣ ਵਾਲਾ, ਉਹ ਸੁੱਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੈ, ਪਰਮਾਤਮਾ ਦੀ ਬੰਦਗੀ ਦੇ ਵਿੱਚ ਹੈ, ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਹੀਐ, ਸੱਚੇ ਪਾਤਸ਼ਾਹ ਕਹਿੰਦੇ ਉਲਟਾ ਸਗੋਂ ਤੈਨੂੰ ਦੁਖੀ ਹੀ ਹੋਣਾ ਪੈ ਰਿਹਾ ਹੈ।
1: ਮਿਥਿਆ ਸੰਗ ਕੂੜ ਲਪਟਾਇਓ,
0: ਜਿਹੜੇ ਸੰਸਾਰ ਦੇ ਧਨ ਪਦਾਰਥ ਜਾਂ ਦੁਨੀਆਂ ਦੇ ਸੁੱਖ ਮਿਥਿਆ ਨਾ ਹੋਇਆ ਵਰਗੇ ਹੈ ਨਾ, ਇਹਨਾਂ ਝੂਠੇ ਪਦਾਰਥਾਂ ਝੂਠੇ ਸੰਸਾਰ ਦੇ ਮੋਹ ਦੇ ਵਿੱਚ ਹਰ ਸਮੇਂ ਤੂੰ ਲਪਟਿਆ ਰਹਿੰਦਾ, ਬਾਰ ਬਾਰ ਸੰਸਾਰ ਦੇ ਵਿੱਚ ਹੀ ਪਲਟਿਆ ਰਹਿੰਦਾ ਹੈ।
1: ਹੇ
0: ਪ੍ਰਾਣਾ ਧਾਰੇ ਜੀਵ, ਜਿਵੇਂ ਜਿਹੜਾ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਕਿ ਜਿਵੇਂ ਸ਼ਿਸ਼ਿਰ ਦਾ ਰੁੱਖ ਫੁੱਲ ਹੁੰਦਾ ਹੈ ਨਾ, ਉਹ ਸਾਰੀ ਸੰਗਤ ਜੀ ਉਹਨੂੰ ਕੋਈ ਹੱਥ ਲਾਵੇ ਤੇ ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਔਰ ਇਸੇ ਪ੍ਰਕਾਰ ਹੇ ਪ੍ਰਾਣਾ ਧਾਰੇ ਜੀਵ ਉਰਜ ਪਰਿਓ ਕੁਛ ਮਾਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਇਹ ਸੰਸਾਰ ਦਾ ਦੁਨੀਆਂ ਦਾ ਰੰਗ ਹੈ, ਸੰਸਾਰ ਦੇ ਰੰਗਾਂ ਰੂਪੀ ਸੁੱਖ ਹੈ, ਜਿਵੇਂ ਥੋੜ੍ਹਾ ਜਿਹਾ ਮੀਂਹ ਪੈ ਜਾਵੇ ਤੇ ਕੁਛ ਮਾਹੇ, ਜਿਹੜਾ ਸਰ ਸੰਗਤ ਜੀ ਸ਼ਿਸ਼ਰੇ ਦਾ ਫੁੱਲ ਹੈ ਉਹਦਾ ਰੰਗ ਜਿਹੜਾ ਉਤਰਨ ਲੱਗ ਪੈਂਦਾ ਹੈ। ਇਹ ਸੰਸਾਰ ਦੇ ਜਿਹੜੇ ਸੁੱਖਾਂ ਰੂਪੀ ਰੰਗ ਹੈ ਨਾ, ਮਹਾਰਾਜ ਕਹਿੰਦੇ ਥੋੜ੍ਹੇ ਸਮੇਂ ਬਾਅਦ ਰੋਗਾਂ ਰੂਪੀ ਪਾਣੀ ਪੈ ਗਏ ਤੇ ਸਾਰੇ ਦੁੱਖਾਂ ਦੇ ਵਿੱਚ ਬਦਲ ਜਾਣੇ ਹੈ, ਪਤਾ ਹੀ ਨਹੀਂ ਚੱਲਣਾ ਕਿਹੜੇ ਵੇਲੇ ਇਹਨਾਂ ਨੇ ਲਹਿ ਜਾਣਾ ਹੈ, ਜਿਨ੍ਹਾਂ ਵਿੱਚ ਆਪਣੇ ਚਿੱਤ ਨੂੰ ਤੂੰ ਜੋੜ ਕਰਕੇ ਬੈਠਾ ਹੈ।
1: ਧਰਮ ਰਾਏ ਜਬ ਬਕਰਸ ਬਵਰੇ,
0: ਹੇ ਬਵਰੇ ਪਾਗਲ ਜੀਵ, ਜਦੋਂ ਤੈਨੂੰ ਧਰਮ ਰਾਜੇ ਨੇ ਪਕੜ ਕਰਕੇ ਤੇਰੀ ਤੂੰ ਕਰਮਾਂ ਦਾ ਹਿਸਾਬ ਮੰਗਣਾ ਕੀਤਾ,
1: ਅਕਾਲ ਮੁਖਾ ਉੱਠ ਜਾਹੀ,
0: ਇਹ ਜਾਣ ਲੈ ਜੇ ਤੂੰ ਨਾ ਨਾ ਜ਼ਿੰਦਗੀ ਵਿੱਚ ਚੰਗੇ ਕਰਮ ਕੀਤੇ ਨਾ ਤੂੰ ਭਜਨ ਬੰਦਗੀ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਮੂੰਹ ਕਾਲਾ ਕਰਾ ਕੇ ਤੂੰ ਪਰਮਾਤਮਾ ਦੇ ਘਰ ਜਾਣਾ ਕਰੇਗਾ, ਧਰਮ ਰਾਜੇ ਦੇ ਦਰ ਤੇ ਤੇਰਾ ਮੁੱਖ ਕਾਲਾ ਕੀਤਾ ਜਾਵੇਗਾ। ਜਿਵੇਂ ਸਾਰੀ ਸੰਗਤ ਜੀ ਦੀਵੇ ਵਿੱਚ ਜਿੰਨਾ ਚਿਰ ਤੇਲ ਹੁੰਦਾ ਬੱਟੀ ਹੁੰਦੀ ਉਨਾ ਚਿਰ ਜੱਗ ਦਾ ਪ੍ਰਕਾਸ਼ ਕਰਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਨਾ ਤੇ ਉਸ ਸਮੇਂ ਬੱਟੀ ਵੀ ਫਿਰ ਸੜ ਜਾਂਦੀ ਹੈ, ਦੀਵੇ ਦਾ ਮੁੱਖ ਕਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਨੇ ਤੈਨੂੰ ਸਰੀਰ ਰੂਪੀ ਇਹ ਜੀਵਨ ਰੂਪੀ ਦੀਵਾ ਦਿੱਤਾ ਹੈ, ਇਹਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਾ ਲਬਦ ਰੂਪੀ ਪਰਮਾਤਮਾ ਨੇ ਤੇਲ ਪਾਇਆ, ਤੇਰੀ ਬਿਰਤੀ ਰੂਪ ਵੱਟੀ ਹੈ, ਜਦੋਂ ਪਰਾਲਬਦ ਰੂਪੀ ਤੇਲ ਮੁੱਕ ਗਿਆ ਬਿਰਤੀ ਰੂਪ ਵੱਟੀ ਸੜ ਗਏ, ਫਿਰ ਆਖਰਕਾਰ ਸੰਸਾਰ ਤੋਂ ਮੁੱਖ ਕਾਲਾ ਕਰਕੇ ਤੂੰ ਪਰਮਾਤਮਾ ਦੇ ਘਰ ਜਾਵੇਗਾ। ਮਹਾਰਾਜ ਕਹਿੰਦੇ ਫਿਰ ਕੀ ਜਵਾਬ ਦੇਵੇਗਾ ਜਦੋਂ ਧਰਮ ਰਾਜੇ ਨੇ ਤੈਨੂੰ ਫੜ ਕਰਕੇ ਕਰਮਾਂ ਦਾ ਹਿਸਾਬ ਮੰਗਿਆ।
1: ਸੋ ਮਿਲਿਆ ਜੋ ਪ੍ਰਭੂ ਮਿਲਾਇਆ,
0: ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਕਿਹੜਾ ਜੀਵ ਮਿਲਿਆ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਜਿਸ ਜੀਵ ਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪ ਆਪਣੇ ਸਰੂਪ ਦੇ ਵਿੱਚ ਮਿਲਾਇਆ ਹੈ ਨਾ ਉਹੀ ਮਿਲਿਆ ਹੈ। ਆਪਣੇ ਬਲ ਦੇ ਨਾਲ ਅਜੇ ਤੱਕ ਕੋਈ ਜੀਵ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕਰ ਸਕਿਆ, ਭਾਵੇਂ ਵੱਡੇ ਵੱਡੇ ਸੰਸਾਰ ਦੇ ਅੰਦਰ ਸਾਧਨ ਕਰਨ ਵਾਲੇ ਲੋਕ ਹੈ, ਬਹੁਤ ਜਪ ਕਰਨ ਵਾਲੇ ਤਪ ਕਰਨ ਵਾਲੇ ਤਪੱਸਵੀ ਲੋਕ ਹੈ, ਪਰ ਮਹਾਰਾਜ ਕਹਿੰਦੇ ਆਪਣੇ ਬਲ ਦੇ ਨਾਲ ਨਹੀਂ, ਵਾਹਿਗੁਰੂ ਜੀ ਆਪ ਕਿਰਪਾ ਕਰਨ ਤਾਂ ਹੀ ਉਹਦਾ ਮਿਲਾਪ ਹੋ ਸਕਦਾ ਹੈ।
1: ਮਸਤਕ ਲੇਖ ਲਿਖਾਈ,
0: ਸੱਚੇ ਪਾਤਸ਼ਾਹ ਜੀ ਉਹਨਾਂ ਦੀ ਨਿਸ਼ਾਨੀ ਕੀ ਹੈ, ਕਿਵੇਂ ਵਾਹਿਗੁਰੂ ਜੀ ਦਾ ਮਿਲਾਪ ਮਿਲਦਾ ਹੈ। ਮਹਾਰਾਜ ਕਹਿੰਦੇ ਜਿਹਨਾਂ ਦੇ ਤੁਰੋਂ ਹੀ ਵਾਹਿਗੁਰੂ ਮਸਤਕ ਦੇ ਲੇਖ ਲਿਖ ਕਰਕੇ ਪਾਉਂਦਾ ਹੈ, ਐ ਜੀਵ ਐਸ ਜਨਮ ਦੇ ਵਿੱਚ ਤੂੰ ਸਾਡਾ ਮਿਲਾਪ ਕਰ ਲਏਗਾ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਤੁਰੋਂ ਹੀ ਮਸਤਕ ਦੇ ਚੰਗੇ ਲੇਖ ਲੇਖ ਕਰਕੇ ਪਾਏ ਨੇ, ਅਤੇ ਇਹਨਾਂ ਨੂੰ ਮਹਾਰਾਜ ਕਹਿੰਦੇ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਮਿਲ ਲਿਆ ਹੈ।
1: ਨਾਨਕ ਤਿਨ ਜਨ ਬਲਿਹਾਰੀ।
0: ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਖਸ਼ਿਸ਼ ਕਰਦੇ ਹੈ, ਇਹ ਗੁਰਸਿੱਖੋ ਤਿਨਾਂ ਵਾਹਿਗੁਰੂ ਜੀ ਦੇ ਪਿਆਰੇ ਜਨਾਂ ਤੋਂ ਸਾਨੂੰ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ।
1: ਮਨ ਮਾਹੀ
0: ਜੋ ਪਰਮਾਤਮਾ ਦੇ ਪਿਆਰੇ ਜਨ ਗੁਰਮੁਖ ਜਨ ਸੰਸਾਰ ਵਿੱਚ ਰਹਿ ਕੇ ਵੀ ਮਨ ਕਰਕੇ ਨਿਰਲੇਪ ਰਹਿੰਦੇ ਹੈ, ਮਨ ਤਿਨਾਂ ਦਾ ਸੰਸਾਰ ਦੇ ਸੁੱਖਾਂ ਵੱਲੋਂ ਅਭਿੱਜ ਰਹਿੰਦਾ, ਮਨ ਨਹੀਂ ਕਦੇ ਵੀ ਭਿੱਜਣਾ ਕਰਦਾ, ਰਹਿੰਦੇ ਸੰਸਾਰ ਅੰਦਰ ਹੀ ਹੈ, ਪਰਿਵਾਰ ਦੇ ਅੰਦਰ ਹੀ ਹੈ, ਵਿਸ਼ੇ ਵਾਸ਼ਨਾ ਦੇ ਵਿੱਚ ਹੀ ਹੈ, ਇਹ ਜੰਜਾਲ ਦੇ ਵਿੱਚ ਹੀ ਰਹਿੰਦੇ ਹੈ। ਪਰ ਸਤਿ ਸੰਗਤ ਜੀ, ਸੰਸਾਰ ਦੇ ਜੀਵਾਂ ਨੂੰ ਇਹੋ ਪ੍ਰਤੀਤ ਹੁੰਦਾ ਕਿ ਸ਼ਾਇਦ ਇਹ ਵੀ ਸਾਡੀ ਤਰ੍ਹਾਂ ਹੀ ਸੰਸਾਰ ਦੇ ਵਿਸ਼ੇ ਵਾਸ਼ਨਾ ਵਿੱਚ ਹੀ ਗਲਤਾਨ ਹੋ ਕਰਕੇ ਰਹਿੰਦੇ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਉਹਨਾਂ ਦਾ ਮਨ ਜਿਹੜਾ ਨਾ ਨਿਰਲੇਪ ਰਹਿੰਦਾ ਹੈ। ਜੇ ਉਹ ਕਮਲ ਰਹਿ ਵਿੱਚ ਪਾਣੀ ਹੈ, ਜਿਵੇਂ ਕਮਲ ਪਾਣੀ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਭਿੱਜਣ ਨਹੀਂ ਨਾ ਦਿੰਦਾ, ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਪਿਆਰੇ ਸੰਸਾਰ ਵਿੱਚ ਰਹਿ ਕੇ ਵੀ ਆਪਣੇ ਮਨ ਨੂੰ ਅਭਿੱਜ ਰੱਖਦੇ ਹੈ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਜੋੜ ਕਰਕੇ ਰੱਖਦੇ ਨੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆਏ ਸੀ, ਵਾਹਿਗੁਰੂ ਦੇ ਪਿਆਰੇ ਜਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ, ਜਿਵੇਂ ਜਨਕ ਰਾਜਾ ਜੀ ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮੁਖ ਜਨ ਕਿਹਾ ਹੈ। ਸਾਰੇ ਸੰਗਤ ਜੀ, ਰਾਜਿਆਂ ਵਾਲੀਆਂ ਲੀਲਾ ਵੀ ਹੈ, ਸਾਰੇ ਸੰਸਾਰ ਦੇ ਸੁੱਖ ਵੀ ਹੈ, ਰਾਜ ਤਖਤ 'ਤੇ ਬੈਠੇ ਹੈ, ਪਰ ਫਿਰ ਵੀ ਮਨ ਜਿਹੜਾ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸਾਰੇ ਸੰਸਾਰ ਦੇ ਸੁੱਖ ਹੋਣ ਦੇ ਬਾਵਜੂਦ ਵੀ ਪਿਆਰਾ ਪਰਮਾਤਮਾ ਵਿਸਰਦਾ ਨਹੀਂ, ਐਸੇ ਰੱਬ ਦੇ ਪਿਆਰਿਆਂ ਤੋਂ ਮਹਾਰਾਜ ਕਹਿੰਦੇ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਂ ਇਸ ਪਿਆਰ ਬਖਸ਼ਿਸ਼ ਕਰਨਾ ਜੀ, ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ। ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕੋ, ਪਤਿਤ ਪੁਣੀ ਦਾ ਨਸ਼ਿਆਂ ਦਾ ਤਿਆਗ ਕਰੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਮ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੇਹੋ ਸੱਜਣ ਅਸੀਸੜੀਆ।

ਕਾਂਧ ਰਾ ਕਲਿਆ ਨਾਸ਼ਟ ਪੁੱਤਰ ਦੀ ਪੱਕੇ ਜਾਨਾ ਸਮਿਰ ਸ੍ਰੀ ਰਾਘਵੈ ਗਾਵਹੇ ਪਾਂਚੋ ਸੰਗ ਬਰੰਗਨ ਲਾਵਹੇ ਬੈਰਾਰੀ ਕਰਨਾਟੀ ਧਰੀ ਗੌਰੀ ਗਾਵੇ ਆਸਾ ਵਰੀ ਤੇਹ ਪਾਛੈ ਸਿੰਧ ਵੀ ਅਲਾਪੀ ਸ੍ਰੀ

ਗੁਰਬਰਿਆਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮੈਂ ਹਾਜ਼ਰ ਹੋਈ ਹਾਂ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਸਾਹਸ ਸੰਪੂਰਨ ਕਰਦੀਆਂ।

I'm going to go to the next one.

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਕਰੋ ਨਾਮ ਦਾਨ, ਗੁਰਸਿੱਖੀ ਦਾਨ ਬਖਸ਼ਣਾ, ਹਾਜ਼ਰੀਆਂ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖੋ।

ਘੁਮਟ ਬਾਸੀ ਲੱਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧੀ ਮਰਤ ਹੈ। ਬਿੰਦ ਕੇ ਸਧਈਆ ਤਾਹੇ ਹੀ ਜੀ ਕੀ ਬੰਡਿਆ ਦੇ ਦਵੰਦਰਾ ਸਦੀਵ ਪਾਏ ਨੰਗਈ ਫਿਰਤ ਹੈ। ਅੰਗਨ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਇੱਕ ਗਿਆਨ ਕੇ ਬਹੀਨ ਛੇਨ ਕਹਿ ਸਕੇ ਤਰਤ ਹੈ। ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਧਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ। ਤ੍ਰਿਣ ਕੇ ਫਛਈਆ ਧਨ ਲੋਭ ਕੇ ਤਜਈਆ ਤੇ ਤੋ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇ ਦਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ। ਜੇ ਤੇ ਵੱਡ ਗਿਆਨੀ ਤੈਨੋ ਜਾਨੀ ਪਵਖਾਨੀ ਨਾ ਹੈ। ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਵਸਈਆ ਤਾਹੇ ਭੂਜਰੀ ਗਜਈਆ ਕਹੇ ਨਭ ਕੇ ਉਡਈਆ ਸੋਚਰਈਆ ਕਹਿ ਬਖਾਨੀਏ। ਫਲ ਕੇ ਵਸਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤਬੂਤ ਕੈ ਪਛਾਨੀਏ। ਜਲ ਕੇ ਦਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਫਚਈਆ ਸੋਚਾ ਕੋ ਰਸਮ ਮਾਨੀਏ। ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਜੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ। ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਧੀਨ ਚਾਰੇ ਲਿਖੀ ਗਏ ਸਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਓ ਅਟੇ ਰੁਕੋ ਕਨਹਿਆ ਨਾਭ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ। ਮੂੜ ਰੂੜ ਪੀਟ ਤਨ ਗੂੜ ਤਕ ਭੇਦ ਬਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਦੀਨ ਦਇਆਲ ਪੈਰੀ ਸਾਲ ਸਦਾ ਵਰਤ ਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾ ਥਾਰੀ ਸਤੀ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ

ਪਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚਿਅੰ ਸਰਬ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੋਕ ਸੁਖੰ ਜੇ ਰੋਗ ਨ ਸੋਕ ਨ ਭੋਗ ਭੂਯੰ ਜੇ ਖੇਦ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਬਿਤੰ ਜਿਹ ਰਚਿਅੰ ਛਤਰੀ ਛਤਰ ਛਿਤੰ ਜਿਹ ਰਾਗ ਨ ਰੇਖ ਨ ਰੂਪ ਭਣੰ ਜਿਹ ਦਵੈਖ ਨ ਤਾਗ ਨ ਦੋਖ ਗਣੰ ਜਿਹ ਅੰਡ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨਫੋ ਪਦ ਆਪ ਪ੍ਰਚੰਡ ਲਿਓ ਸ੍ਰਿਯ ਸਿੰਧ ਰੂ ਬਿੰਦ ਨਗਿੰਦ ਨਗੰ ਸ੍ਰਿਯ ਜਾਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਅਭਿਵ ਨਰੰ ਨਰ ਪਾਲ ਨ੍ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇਤਜ ਉਦ ਭੁਜੰਗ ਕੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਤੰ ਜਿਹ ਤਾਤ ਨ ਮਾਤ ਨ ਭਰਾਤ ਸੁਤੰ ਜਿਹ ਰੋਗ ਨ ਸੋਗ ਨ ਭੂਗ ਭੂਅੰ ਜਿਹ ਜੰਪਹ ਕਿੰਨਰ ਜਛ ਜੁਅੰ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਥਾਦਿਕ ਪਾਂਤ ਗਣੰ ਭਵਭੂਤ ਭਵਿਖ ਭਵਾਨ ਤੁਅੰ ਜਿਹ ਅੰਡਜ ਸੇਤਜ ਜੇਰ ਰਜੰਗ ਰਚ ਭੂਮ ਆਕਾਸ ਪਤਾਲ ਜਲੰਗ ਰਚ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕਿਉ ਫਲ ਫੂਲ ਕਲੀ ਭੂਅ ਮੇਰ ਆਕਾਸ ਨਿਵਾਸ ਚਿਤੰਗ ਰਚ ਰੋਜ ਇਕਾਦਿਸ ਚੰਦਰ ਬਿਤੰਗ ਦੁਤ ਚੰਦ ਦਿਨੀ ਸਹਿ ਦੀਪ ਦਈ ਜਿਹ ਪਾਵਕ ਪਵਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅੰਧੂਤ ਅਭੂਤ ਛੂਤ ਮਤੰਗਨ ਗਾਧ ਵਿਆਦ ਅਨਾਦ ਗਤੰਗਨ ਖੇਦ ਵੇਦ ਛੇਦ ਨਰੰਗ ਜਿਹ ਚਾਰ ਚਤੁਰਦਿਸ ਚੱਕਰ ਫਿਰੰ ਜਿਹ ਰਾਗ ਨ ਰੰਗ ਨ ਰੇਖ ਰੁਗੰ ਜੇ ਸੋਕ ਨ ਭੋਗ ਨ ਜੋਗ ਜੁਗੰ ਭੂ ਭੰਜਨ ਗੰਜਨ ਆਦਿ ਸਿਰੰ ਜਿਹ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਚ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨਭੰਜ ਪ੍ਰਭਾਨ ਗੰਜ ਬ੍ਰਿਤੰਗ ਜਿਹ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਦ ਵੇਦ ਪੁਰਾਣ ਸਭਾ ਜੇ ਵੇਦ ਕਤੇਵ ਅਨੰਤ ਕਹੇ ਜੇ ਭੂਤ ਅਭੂਤ ਨ ਭੇਦ ਲਹੈ ਜਿਹ ਵੇਦ ਪੁਰਾਣ ਕਤੇਵ ਜਪੈ ਸੁਤ ਸਿੰਧ ਅਧੋ ਮੁਹਤਾਪ ਤਪੈ ਕਈ ਗਲਪਨ ਲੋ ਤਪ ਤਾਪ ਕਰੈ ਨਹੀਂ ਨਹਿ ਕਿਰਪਾ ਨਿਤ ਪਾਨ ਪਰੈ ਜੇ ਫੋਕਟ ਧਰਮ ਸਭੈ ਤਜਹ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤਉ ਯਾ ਭਵ ਸਾਗਰ ਕੋਤਰ ਹੈ ਭਵ ਭੂਲ ਨ ਦੇਹ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀਮ ਵੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਰਸ ਕੇ ਰਸ ਹੈ ਤੇ ਭੂਲ ਨ ਕਾਲ ਫੰਧਾ ਫਸ ਹੈ।

ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਤ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇ ਜਮਾਨੀਏ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਨੀਏ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਖ ਹੈ ਅਦੋਗ ਦਾਗ ਦਗ ਹੈ ਅਭੂਤ ਬ੍ਰਹਮ ਵੇਖ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਖ ਵੇਗ ਹੈ ਸਦੀਵ ਵਿਸ਼ਵ ਵਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਵਰਣ ਹੈ ਜਿਮੀ ਜਮਾਨ ਕੇ ਬਿਖੇ ਸਦੀਵ ਕਰਮ ਬਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਖ ਅਨੁਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁਖੈ ਸੁਪਾਈਏ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨ ਘਾਟ ਹੈ ਨ ਬਾਟ ਹੈ ਨ ਘਾਟ ਬਾਟ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਏ ਮਕੀਨ ਮਕਾਨ ਅਪ੍ਰਮਾਨ ਤੇਜ ਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ ਤਾ

ਹਸਤ ਗੇੜ ਵਿਖੇ ਵਸੇ ਸਭ ਠੌਰ ਮੈਂ ਨਿਰਧਾਰ। ਜਾਤ ਪਾਤ ਨਾ ਦਾਤ ਜਾ ਕੋ ਮਧੁਰ ਮਾਤ ਨਾ ਮਿੱਤਰ, ਸਰਬ ਠੌਰ ਵਿਖੇ ਰਮਿਓ ਜੇ

ਸਰਬ ਸਬਦ ਵਤਾਰ ਕੇ ਤਰ ਜਾਪ ਹੀ ਜਿਹੇ ਜਾਪ ਆਦਿ ਦੇਵ ਗਾਤੇ ਜਨ ਆਦਿ ਮੁਰਤ ਤਾਪ ਜੰਤਰ ਮੰਤਰ ਨਾ ਵਈ ਕਰ ਤੰਤਰ ਮੰਤਰ ਨਕੀਨ ਸਰਬ ਠੌਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀ ਅਨਮਾਹੇ ਬੈਸਨੰਕੇ ਬਿਖੇ ਬਿਰਾਜ ਸੂਦਰ ਵੀ ਵਹਿ ਨਾਹੇ ਗੂੜ ਗੌੜ ਨ ਫੀਲ ਵੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਤ ਉਰਦ ਨ ਭੂਮ ਆਕਾਸ਼ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵੂ ਜਾ ਗੂਰ ਕੇ ਨ ਅਧੀਨ ਸਰਬ ਸਬਦ ਵਤਾਰ ਕੇ ਤਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ

ਤਵਾ ਪ੍ਰਸਾਦ ਦੀਰਕ ਤ੍ਰਿਭੰਗੀ ਛੰਦ ਦੁਰਜੰਦ ਲੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਬ੍ਰਿਤੇ ਜਛਰਾਸੁਰ ਮਾਰਨ ਪਤਿ ਦੋਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਰੰਭਕ ਪਰਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਣ ਮਹਿਕ ਮਥੇ ਦਾਨ ਪ੍ਰਹਾਰ ਨਰਕ ਨਿਵਾਰਨ

ਬੁਜਾ ਫਰੰਗੇ ਤੇਜ ਵਰੰਗ ਲੰਕੁੜੀਆ ਬਾਂਧੇ ਆਯੁਧ ਬਾਂਧੇ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਦ ਚਮਕੇ ਭੂਖਣ ਦਮਕੇ ਅਤ ਸਿਧ ਝਮਕੇ ਫੁੰਗ ਫਨੰਗ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਰਮਕ ਬਰਦਨ ਦੈਤ ਜਿਣੰਗ ਚੰਡਾ ਸੁਰ ਚੰਡਨ ਮੁੰਡ ਵਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮ ਨੀਤ ਮੰਗਣ ਧੁਜਾ ਫੁਰੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਵਿਭਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਭੂਮ ਕਾਸਲ ਉਰਦ ਅਥੇ ਦਾਮਨੀ ਪ੍ਰਹਾਸਨ ਸੁਛਵ ਨਿਵਾਸਨ ਸ੍ਰਿਸ਼ਟ ਪ੍ਰਕਾਸਨ ਗੂੜ ਗਤੇ ਰਕਤਾਸੁਰ ਆਚਨ ਯੁੱਧ ਪ੍ਰਮਾਚਨ ਰਿਤੇ ਨਰਾਚਨ ਧਰਮ ਬ੍ਰਿਤੇ ਸ੍ਰੋਣੰਤ ਅਚਿੰਦੀਅਨ

पावन भगत वत्सल करुणा निधान जुगहो जुग अटल।

ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ

ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸੱਚੇ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇ ਵੱਲ ਮਹਾਰਾਜ ਜੀ ਨੇ ਪ੍ਰਸਥਾਨ ਕਰਨਾ ਕੀਤਾ, ਕੁਝ ਕਰਨਾ ਕੀਤਾ, ਥਾਂ ਪਰ ਥਾਂ ਸਤਿਗੁਰੂ ਮਹਾਰਾਜ ਜੀ ਵਿਚਰਦੇ ਵਿਚਰਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਲੋਕਾਂ ਦਾ ਉਧਾਰ ਕਰਦੇ ਹੋਏ ਉਹਨਾਂ ਨੂੰ ਸਿੱਖਿਆ ਦੀਖਿਆ ਦਿੰਦੇ ਹੋਏ ਅੱਗੇ ਤੋਂ ਅੱਗੇ ਵੱਧ ਰਹੇ ਹਨ। ਪੁਸ਼ਕਰ ਖੇਤਰ ਜਿਹੜਾ ਇਸ ਖੇਤਰ ਤੋਂ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਰਾਇਣਾ ਜਿਹੜਾ ਇਲਾਕਾ ਇਹ ਬਹੁਤ ਵੱਡਾ ਜਿਹੜਾ ਇਲਾਕਾ ਵੱਜਦਾ ਉਸ ਇਲਾਕੇ ਦੇ ਵਿੱਚ ਆਏ। ਉੱਥੇ ਦਾਦੂ ਜੀ ਜਿਹੜੇ ਹਨ ਉਹਨਾਂ ਦਾ ਦੁਆਰਾ ਜਿਹੜਾ ਹੈ ਦਾਦੂ ਦੁਆਰਾ ਜਿਹਨੂੰ ਬੋਲਦੇ, ਜਿਸ ਤਰ੍ਹਾਂ ਗੁਰੂ ਦੁਆਰਾ ਗੁਰੂ ਕਾ ਦੁਆਰ, ਇਸ ਤਰ੍ਹਾਂ ਦਾਦੂ ਜੀ ਦਾ ਜੋ ਅਸਥਾਨ ਜਿਹੜਾ ਕੱਲ ਵੀ ਦਾਸ ਨੇ ਬੇਨਤੀ ਕੀਤੀ, ਪੂਰਨ ਮਹਾਂਪੁਰਖ ਹੋਏ ਹਨ, ਸ਼ਾਂਤਕੀ ਸਰੂਪ ਵੈਸ਼ਨੋ ਮਹਾਂਪੁਰਖ ਹੋਏ ਹਨ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਹੋਏ ਹਨ। ਖੈਰ ਪਿਆਰਿਓ, ਉਹਨਾਂ ਦਾ ਬਹੁਤ ਵੱਡਾ ਜਿਹੜਾ ਦੁਆਰਾ ਜਿਹੜਾ ਉੱਥੇ ਹੈ, ਸਮਝੋ ਉਹਨਾਂ ਦਾ ਡੇਰਾ, ਮੌਜੂਦਾ ਮੁਖੀ ਜਿਹੜੇ ਹਨ ਮਹੰਤ ਜੈਤ ਰਾਮ ਜੀ ਹਨ, ਬੜੇ ਭਾਵਨਾ ਵਾਲੇ ਹਨ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦਾਦੂ ਦੁਆਰੇ ਤੋਂ ਬਾਰ ਬਾਰ ਪਾਤਸ਼ਾਹ ਜੀ ਨੇ ਜਦੋਂ ਡੇਰਾ ਕਰਨਾ ਕੀਤਾ, ਸਿੰਘਾਂ ਨੇ ਆਪਣੇ ਡੇਰੇ ਸਜਾਏ, ਖੇਮਾ ਤਾਨਣਾ ਕੀਤਾ, ਉਸ ਵੇਲੇ ਸਾਧ ਸੰਗਤ ਜੀ ਅਤੇ ਮਹੰਤ ਜੈਤ ਰਾਮ ਜੀ ਨੇ ਪੁੱਛਿਆ ਕਿ ਕੌਣ ਹਨ, ਬਹੁਤ ਭੀੜ ਲੱਗੀ ਹੋਈ ਹੈ ਭਾਈ ਪਤਾ ਕਰੋ। ਉਸ ਵੇਲੇ ਅਤੇ ਇੱਕ ਸਿੰਘ ਜਿਹੜਾ ਪਿਆਰਿਓ ਉੱਥੋਂ ਲੰਘ ਰਿਹਾ ਸੀ, ਉਹਨਾਂ ਦੇ ਬੰਦਿਆਂ ਨੇ ਸਿੰਘ ਨੂੰ ਕਿਹਾ ਕਿ ਚੱਲ ਭਾਈ ਸਾਡੇ ਮਹਾਂਪੁਰਖ ਦੱਸਦੇ ਹਨ ਕੌਣ ਹਨ ਕਿੱਥੋਂ ਆਏ। ਉਹਨੇ ਆ ਕਰਕੇ ਬਚਨ ਕੀਤਾ, ਇਹ ਸਾਹਿਬ ਏ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਉੱਤੇ ਸਤਿਗੁਰੂ ਜੀ ਵਿਰਾਜਮਾਨ ਹਨ, ਅਤੇ ਨਾਲ ਬਚਨ ਕਰਨਾ ਕੀਤਾ ਕਿ ਇਹਨਾਂ ਨੇ ਤੁਰਕਾਂ ਦਾ ਸੰਘਾਰ ਕਰਨਾ ਕੀਤਾ, ਤੁਰਕਾਂ ਦੇ ਨਾਲ ਜੋ ਧਰਮ ਨੂੰ ਖਤਮ ਕਰਨਾ ਚਾਹੁੰਦੇ ਬੇਈਮਾਨ ਬੰਦਿਆਂ ਦੇ ਨਾਲ ਟਾਕਰਾ ਲੈਣਾ ਕੀਤਾ ਹੈ। ਉਹ ਤੋਂ ਬਾਅਦ ਜੰਗਾਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਚਮਕੌਰ ਦੇ ਖੇਤਰ ਦੇ ਵਿੱਚ ਖਿਦਰਾਣੇ ਦੀ ਢਾਬ ਦੇ ਉੱਤੇ ਬਹੁਤ ਵੱਡੀਆਂ ਜੰਗਾਂ ਹੋਈਆਂ। ਇਹਨਾਂ ਜੰਗਾਂ ਦੇ ਵਿੱਚ ਤੁਰਕਾਂ ਦਾ ਤਾਂ ਸੰਘਾਰ ਕਰਨਾ ਕੀਤਾ, ਇਹਨਾਂ ਧਰਮ ਯੁੱਧ ਜੰਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਇਹ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ, ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਸੁਣ ਕਰਕੇ ਜਦੋਂ ਪਤਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਸਤਿਗੁਰੂ ਜੀ ਆਏ ਹਨ, ਉਸ ਵੇਲੇ ਮਹੰਤ ਜੈਤ ਰਾਮ ਜੀ ਭਾਵਨਾ ਵਿੱਚ ਭਿੱਜ ਕਰਕੇ ਆਪਣੇ ਨਾਲ ਦੇ ਕੁਛ ਸੰਗੀ ਸਾਥੀਆਂ ਨੂੰ ਚੇਲੇ ਬਾਲਿਆਂ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਜੀ ਨੇ ਬੜਾ ਸਨਮਾਨ ਕੀਤਾ, ਆਪਣੇ ਨਾਲ ਆਪਣੇ ਕੋਲ ਬਿਠਾਉਣਾ ਕੀਤਾ। ਹੁਣ ਪਿਆਰਿਓ ਦੇਖੋ, ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਕਿ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਹੁੰਦੇ ਹਨ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ, ਆਪਣੀ ਆਪਣੀ ਮਤ ਹੁੰਦੀ ਹੈ ਪਿਆਰਿਓ, ਆਪਣੀ ਆਪਣੀ ਮਤ ਮੁਤਾਬਕ ਬੰਦੇ ਆਪਣੇ ਰਾਹ ਚਲਾਉਂਦੇ ਹਨ। ਕੋਈ ਕਹਿੰਦਾ ਜੀ ਇਹ ਰਾਸਤਾ ਸਹੀ ਹੈ, ਕੋਈ ਕਹਿੰਦਾ ਜੀ ਉਹ ਮਾਰਗ ਸਹੀ ਹੈ। ਇਸ ਤਰ੍ਹਾਂ ਹੀ ਇਹ ਜੈਤ ਰਾਮ ਜੀ ਜਿਹੜੇ ਇਹ ਅਹਿੰਸਾਵਾਦੀ ਸਨ, ਅਹਿੰਸਾ ਨੂੰ ਪਰਮੋ ਧਰਮਾ ਇਹ ਮੰਨਦੇ ਸਨ, ਅਤੇ ਇਹਨਾਂ ਨੇ ਬਚਨ ਕਰਨਾ ਕੀਤਾ, ਮਹਾਰਾਜ ਮੈਨੂੰ ਪਤਾ ਚੱਲਿਆ ਕਿ ਆਪ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ, ਸਭ ਇਹ ਪੁਆੜੇ ਦੀ ਜੜ ਜਿਹੜੀ ਹੈ ਇਹ ਦਾਵਾ ਹੈ। ਕਿਸੇ ਗੱਲ ਦੇ ਉੱਤੇ ਜਦੋਂ ਆਪਾਂ ਦਾਵਾ ਕਰਦੇ ਹਾਂ ਅੜ ਜਾਂਦੇ ਹਾਂ, ਜਦੋਂ ਬੰਦਾ ਅੜਦਾ ਉੱਥੇ ਹੀ ਜਿੱਥੇ ਵੀ ਅੜ ਜਾਵੇ ਝਗੜਾ ਉੱਥੇ ਹੁੰਦਾ ਹੈ। ਅਤੇ ਆਪਾਂ ਪਿਆਰੇ ਕਈ ਵਾਰੀ ਝਗੜੇ ਜਦੋਂ ਹੁੰਦੇ, ਕਈ ਵਾਰੀ ਆਪ ਜੀ ਦੇਖੋ ਬੰਦਾ ਅੜ ਗਿਆ ਕਿ ਝਗੜਾ ਹੋ ਗਿਆ, ਕਿਸੇ ਵੀ ਤਰ੍ਹਾਂ ਦੇ ਨਾਲ ਅੜੀ ਕੀਤੀ ਕਿ ਝਗੜਾ ਹੋ ਗਿਆ। ਸੋ ਉਹਨੇ ਬਚਨ ਕੀਤਾ ਸਾਡੇ ਮਹਾਂਪੁਰਖ ਨੇ, ਭਾਵ ਕਿ ਦਾਦੂ ਜੀ ਨੇ ਬਚਨ ਕਰਨਾ ਕੀਤਾ ਕਿ ਦਾਦੂ ਦਾਵਾ ਛੋਡੀਆ, ਕਦੇ ਕਿਸੇ ਉੱਤੇ ਅੜਨਾ ਨਹੀਂ ਚਾਹੀਦਾ, ਦਾਵਾ ਨਹੀਂ ਕਰਨਾ ਚਾਹੀਦਾ, ਜੋ ਮਰਜ਼ੀ ਚੱਲਦਾ ਰਹੇ ਹੁੰਦਾ ਰਹੇ, ਕੋਈ ਬੋਲੇ ਜੀ ਹਾਂ ਜੀ ਮੈਂ ਕਰਨਾ, ਹੱਥ ਜੋੜ ਕੇ ਕਹਿ ਦੇਣਾ ਜਾ ਪਈ ਤੂੰ ਕਰ ਦੇਣਾ ਕਰ,
ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਸੁਣ ਕਰਕੇ ਪਿਆਰਿਓ ਉਹਨਾਂ ਦਾ ਮਤ ਵੇਖ ਕਰਕੇ ਇਹ ਅਧੂਰਾ ਮਤ ਹੈ। ਮਹਾਰਾਜ ਜੀ ਨੇ ਬਚਨ ਕੀਤਾ ਜਦੋਂ ਆਪਾਂ ਗੁਰਬਾਣੀ ਵੀ ਪੜ੍ਹਦੇ ਨਾ ਪਿਆਰਿਓ, ਦੇਖੋ ਗੁਰਬਾਣੀ ਉਹਦਾ ਵਿਸ਼ਾ ਜਿਹੜਾ ਹੈ ਨਿਰੋਲ ਪਰਮਾਤਮਾ ਦੀ ਪ੍ਰਾਪਤੀ ਹੈ। ਮਹਾਰਾਜ ਜੀ ਨੇ ਵੀ ਬਚਨ ਕਰਨਾ ਕੀਤਾ ਦਾਵੈ ਦਾਝਨ ਹੋਤ ਹੈ, ਨਿਰਦਾਵੈ ਰਹੇ ਨਿਰਸੰਕਾ, ਜੋ ਜਨ ਨਿਰਦਾਵੈ ਰਹੇ ਸੋ ਗਨੈ ਇੰਦਰ ਸੋ ਰੰਕਾ। ਕਿ ਦਾਵਿਆਂ ਦੇ ਨਾਲ ਦਾਝਣ ਬੰਦਾ ਦੱਜ ਜਾਂਦਾ, ਲੇਕਿਨ ਯਾਦ ਰੱਖੋ ਇਹ ਸੰਸਾਰ ਹਰ ਚੀਜ਼ ਦੀ ਆਪਣੀ ਮਰਿਆਦਾ ਹੁੰਦੀ ਹੈ ਪਿਆਰਿਓ। ਕੱਲ ਵੀ ਮੈਂ ਬੇਨਤੀ ਕੀਤੀ, ਅੱਜ ਵੀ ਇਹ ਜਿਹੜੇ ਨੁਕਤੇ ਹੁੰਦੇ ਹਨ ਬਹੁਤ ਪੇਚੀਦਾ ਨੁਕਤੇ ਹੁੰਦੇ, ਬਹੁਤ ਸਮਝਦਾਰੀ ਦੇ ਨਾਲ ਇਹਦੀ ਵਿਚਾਰ ਕਰਨੀ ਪੈਂਦੀ ਹੈ। ਜੇ ਪਿਆਰਿਓ ਥੋੜ੍ਹਾ ਵੀ ਆਪਾਂ ਖਿਸਕ ਜਾਈਏ ਤੇ ਥੋੜ੍ਹਾ ਵੀ ਅੱਗੇ ਪਿੱਛੇ ਬੰਦਾ ਹੋ ਗਿਆ ਤੇ ਉਹਨੂੰ ਗੱਲ ਹੀ ਟਿਕਾਣੇ ਨਹੀਂ ਪੈਂਦੀ ਹੈ। ਹੁਣ ਦਾਵੇ ਦੀ ਗੱਲ, ਮਹਾਰਾਜ ਨੇ ਵੀ ਕਿਹਾ ਦਾਵਾ ਨਹੀਂ ਕਰਨਾ ਚਾਹੀਦਾ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦਾਵਾ ਕਰੋ। ਲੇਕਿਨ ਪਿਆਰਿਓ ਦਾਵਾ ਨਹੀਂ ਕਰਨਾ, ਉਹ ਦੇਖੋ ਕਿਸ ਰੂਪ ਦੇ ਵਿੱਚ ਕਿਹੜੇ ਪਰਪੇਖ ਦੇ ਵਿੱਚ ਬਚਨ ਕੀਤਾ। ਮਹਾਰਾਜ ਨੇ ਕਿਹਾ ਜਦੋਂ ਰੱਬ ਦੀ ਪ੍ਰਾਪਤੀ ਕਰਨੀ ਹੈ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਾ, ਨਿਰੋਲ ਭਗਤੀ ਕਰਨੀ ਧਰਮ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਪਿਆਰਿਓ, ਉੱਥੇ ਦਾਵੇ ਹਾਂ ਤਿਸ ਘੋਲਕ ਮਾਇਆ ਦਾਵਾ ਛੱਡ ਰਹਿ ਆ ਦਾਵੈ। ਉਹ ਗੁਰੂ ਘਰ ਦੇ ਵਿੱਚ ਰੱਬ ਦੇ ਦਰਗਾਹ ਰੱਬ ਦੀ ਪ੍ਰਾਪਤੀ ਦੇ ਲਈ ਪਿਆਰਿਓ ਦਾਵੇ ਨਹੀਂ ਕਰਨੇ ਚਾਹੀਦੇ, ਉੱਥੇ ਦਾਵੇ ਸਾਰੇ ਵਿਅਰਥ ਹੋ ਜਾਂਦੇ ਹਨ। ਲੇਕਿਨ ਸੰਸਾਰ ਦੇ ਵਿੱਚ ਪਿਆਰਿਓ ਜੇ ਤੁਸੀਂ ਮਰਾਤਬਾ ਪ੍ਰਾਪਤ ਕਰਨਾ, ਜੇ ਅੱਗੇ ਵਧਣਾ ਤਰੱਕੀ ਕਰਨੀ, ਤੁਹਾਨੂੰ ਦਾਵਾ ਕਰਨਾ ਹੀ ਪਵੇਗਾ। ਜੇ ਦਾਵਾ ਨਹੀਂ ਕੀਤਾ ਤੇ ਪਿਆਰਿਓ ਲੋਕਾਂ ਨੇ ਨਾ ਲੁੱਟ ਖਸੂਟ ਕਰਕੇ ਲੈ ਕੇ ਚੱਲ ਜਾਣਾ। ਸੰਸਾਰ ਦੇ ਵਿੱਚ ਪਿਆਰਿਓ ਦਾਵੇ ਕਰਨੇ ਪੈਂਦੇ ਹਨ ਆਪਣੀ ਆਪਣੀ ਮਰਿਆਦਾ। ਜਿਸ ਤਰ੍ਹਾਂ ਕੱਲ ਇੱਕ ਮੈਨੇ ਸਾਖੀ ਸਰਵਣ ਕਰਾਈ ਸੀ ਤੇ ਭਾਈ ਬੰਨੋ ਜੀ ਜਿਹੜੇ ਹਨ ਸਿੱਖ ਨੇ ਬਚਨ ਕੀਤਾ, ਹਰ ਚੀਜ਼ ਦੀ ਮਰਿਆਦਾ, ਕਹਿਣ ਲੱਗਾ ਕਿ ਇਹਨੂੰ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਜਿਹੜਾ ਪਿਆਰਿਓ ਇੱਕ ਇੱਕ ਟੱਕੇ ਦੇ ਪਿੱਛੇ ਬਹਿਸ ਕਰ ਰਿਹਾ, ਲੜਾਈ ਝਗੜਾ ਕਰ ਰਿਹਾ, ਕਹਿੰਦਾ ਕਿ ਪੈਸਾ ਪੂਰਾ ਲੈਣਾ ਹੈ, ਫਿਰ ਉਹ ਵਿਚਲਿਤ ਹੋ ਗਿਆ। ਬਾਅਦ ਦੇ ਵਿੱਚ ਉਹੀ ਭਾਈ ਬੰਨੋ ਜਿਹੜਾ ਪਿਆਰਿਓ ਟੱਕੇ ਟੱਕੇ ਦੇ ਉੱਤੇ ਝਗੜਦਾ ਸੀ, ਕਹਿੰਦਾ ਸੀ ਪੂਰਾ ਪੈਸਾ ਲੈਣਾ, ਤੇ ਫਿਰ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ, ਖੁੱਲ ਕੇ ਪਿਆਰਿਓ ਸਿੰਘਾਂ ਨੂੰ ਘਿਓ ਛਕਾਰਿਆ। ਉੱਥੇ ਫਿਰ ਇੱਕ ਪਾਈਆ ਵੀ ਜਿਹੜਾ ਹੈ, ਇੱਕ ਥੋੜ੍ਹਾ ਜਿਹਾ ਜਿਹੜਾ ਹੈ 10-15 ਗ੍ਰਾਮ ਵੀ ਕਿਸੇ ਨੂੰ ਵੱਧ ਨਹੀਂ ਦਿੰਦਾ, ਉੱਥੇ ਪੂਰਾ ਤੋਲ ਮਾਪ ਕਰਦਾ। ਲੇਕਿਨ ਇੱਥੇ ਕੜਛੀਆਂ ਭਰ ਕਰਕੇ ਲੰਗਰ ਦੇ ਵਿੱਚ ਉਹ ਵਰਤਾਈ ਜਾ ਰਿਹਾ ਤੇ ਵੇਖ ਕਰਕੇ ਦੰਗ ਹੋ ਗਿਆ। ਕਹਿਣ ਲੱਗਾ ਇੱਕ ਬੰਦੇ ਦੇ ਵਿੱਚ ਇਸ ਤਰ੍ਹਾਂ ਡੁਐਲ ਪਰਸਨੈਲਿਟੀ, ਇੱਕ ਪਾਸੇ ਜਦੋਂ ਵੇਚਦਾ ਉੱਥੇ ਕਹਿੰਦਾ ਜੀ ਇੱਕ 10-15 ਗ੍ਰਾਮ ਵੀ ਵੱਧ ਨਹੀਂ ਦੇਣੇ, ਹੁਣ ਇੱਥੇ ਜਦੋਂ ਸੰਗਾਂ ਨੂੰ ਭੋਜਨ ਛਕਾਰਿਆ ਕਹਿੰਦਾ ਖਾਲਸਾ ਜੀਓ ਸਿੱਖੋ ਭੋਜਨ ਛਕੋ, ਪੰਜਵਾ ਪਾਈ ਜਾ ਰਿਹਾ, ਕਿਉਂ ਪਾ ਪਾ ਕਰਕੇ ਦੇ ਰਿਹਾ। ਤੇ ਕਹਿਣ ਲੱਗਾ ਭਾਈ ਬੰਨੋ ਕੇ ਦੇਖ ਭਾਈ, ਵਿਆਪਾਰ ਦੀ ਆਪਣੀ ਮਰਿਆਦਾ ਤੇ ਸੇਵਾ ਦੀ ਆਪਣੀ ਮਰਿਆਦਾ ਹੈ, ਹਰ ਚੀਜ਼ ਦੀ ਆਪਣੀ ਆਪਣੀ ਮਰਿਆਦਾ, ਆਪਾਂ ਉਸ ਮਰਿਆਦਾ ਮੁਤਾਬਕ ਉਹ ਕੰਮ ਕਰਦੇ ਹਾਂ, ਬੰਦਾ ਪਿਆਰਿਓ ਉੱਥੇ ਕਾਮਯਾਬ ਹੁੰਦਾ ਹੈ। ਤੇ ਭਾਈ ਬੰਨੋ ਜੀ ਨੇ ਕਿਹਾ ਦੇਖੋ ਮੈਂ ਉੱਥੇ ਪੈਸੇ ਕਮਾਉਂਦਾ ਤਾਂ ਹੀ ਦੇਖੋ ਅੱਜ ਮੈਂ ਇੱਥੇ ਸੇਵਾ ਕਰ ਰਿਹਾ ਹਾਂ, ਮੈਂ ਦਾਨ ਕਰ ਰਿਹਾ ਹਾਂ, ਕਿਉਂਕਿ ਜਿਹੜੇ ਪਿਆਰਿਓ ਦਾਨ ਕਰਦੇ ਸੇਵਾ ਕਰਦੇ ਪੈਸਾ ਚਾਹੀਦਾ। ਜਿਹੜਾ ਬੰਦਾ ਬੋਲੇ ਕਿ ਨਹੀਂ ਜੀ ਮੈਂ ਕਰਨਾ ਕੁਛ ਵੀ ਨਹੀਂ ਹੈ, ਪੈਸਾ ਨਹੀਂ ਕਮਾਉਣਾ, ਸੱਚ ਜਾਣੋ ਜਿਹਨੇ ਕਦੇ ਪੈਸਾ ਨਹੀਂ ਕਮਾਇਆ ਉਹ ਕਦੇ ਦਾਨ ਵੀ ਨਹੀਂ ਕਰ ਸਕਦਾ। ਦਾਨ ਕਰਨ ਦੇ ਲਈ ਵੀ ਤਾਂ ਤੁਹਾਡੇ ਕੋਲ ਪੈਸਾ ਚਾਹੀਦਾ ਨਾ, ਤੁਹਾਡੇ ਕੋਲ ਕੁਛ ਚਾਹੀਦਾ ਹੈ। ਜੇ ਤੁਹਾਡੇ ਕੋਲ ਹੋਵੇ ਕੱਖ ਨਾ ਤਾਂ ਤੁਸੀਂ ਕਿਹੜਾ ਦਾਨ ਕਰੋਗੇ, ਭਾਵ ਕਿ ਪੈਸਾ ਕਮਾਉਣਾ ਉਹ ਪਿਆਰੇ ਉਹ ਵੀ ਮਰਿਆਦਾ ਹੈ। ਵਿਆਪਾਰ ਨੌਕਰੀਆਂ ਚਾਕਰੀਆਂ ਆਪਾਂ ਕਰਦੇ ਹਾਂ ਉੱਥੇ ਫਿਰ ਆਪਾਂ ਬੋਲੀਏ ਕਿ ਨਹੀਂ ਜੀ ਕੀ ਕਰਨਾ ਜੀ ਸਭ ਰਹਿ ਜਾਣਾ, ਫਿਰ ਪਿਆਰਿਓ ਬੰਦਾ ਕੁਛ ਅੱਗੇ ਕੋਈ ਦਾਨ ਕੋਈ ਸੇਵਾ ਵੀ ਨਹੀਂ ਕਰ ਸਕਦਾ, ਉੱਥੇ ਫਿਰ ਉਹਨੂੰ ਰੱਜ ਕੇ ਕਮਾਉਣਾ ਪਵੇਗਾ। ਜਿੱਥੇ ਸੇਵਾ ਦਾਨ ਦੀ ਗੱਲ ਆਵੇ ਉਹੀ ਬੰਦੇ ਫਿਰ ਰੱਜ ਕੇ ਦਾਨ ਵੀ ਕਰਦੇ ਸੇਵਾ ਕਰਦੇ ਹਨ। ਸੋ ਇਸ ਤਰ੍ਹਾਂ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਮਹਾਰਾਜ ਇਹ ਕਿਉਂ ਕੀਤਾ, ਆਪ ਜੀ ਨੇ ਸ਼ਸਤਰ ਕਿਉਂ ਧਾਰਨ ਕੀਤਾ। ਮਹਾਰਾਜ ਨੇ ਕਿਹਾ ਕਿ ਦੇਖੋ ਕਿ ਅਸੀਂ ਸ਼ਸਤਰ ਧਾਰਨ ਕਰਨੇ ਕੀਤੇ, ਜੰਗ ਕੀਤੇ ਨਾ, ਆਪਣੇ ਸਵਾਰਥ ਦੇ ਲਈ ਜੰਗ ਨਹੀਂ ਕਰਨਾ ਕੀਤਾ। ਕੋਈ ਆਪਣਾ ਸਵਾਰਥ ਕੋਈ ਰਾਜਪਾਠ ਸਥਾਪਿਤ ਕਰਨ ਦੇ ਲਈ ਥੋੜ੍ਹੀ ਅਸੀਂ ਸ਼ਸਤਰਾਂ ਨੂੰ ਧਾਰਨ ਕੀਤਾ, ਜੰਗ ਯੁੱਧ ਕੀਤੇ, ਇਹ ਤਾਂ ਧਰਮ ਦੀ ਰੱਖਿਆ ਦੇ ਲਈ। ਕਿਉਂਕਿ ਪਿਆਰਿਓ ਸਮਾਂ ਇਹੋ ਜਿਹਾ ਆ ਗਿਆ ਸੀ, ਸਮਾਂ ਸਿਆਣੇ ਕਹਿੰਦੇ ਨਾ ਵਕਤ ਵਿਚਾਰੈ ਸੋ ਬੰਦਾ ਹੋਏ। ਇੱਕ ਸਮਾਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ
ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਉਸ ਵੇਲੇ ਸ਼ਾਸਤਰਾਂ ਦੀ ਮਰਿਆਦਾ ਨਹੀਂ ਸੀ, ਸਮਾਂ ਇਹੋ ਜਿਹਾ ਸੀ। ਲੇਕਿਨ ਸਮਾਂ ਜਦੋਂ ਬਹੁਤ ਗੰਭੀਰ ਆ ਗਿਆ, ਲੋਕ ਜਦੋਂ ਬਹੁਤ ਜ਼ਿਆਦਾ ਬੇਈਮਾਨ ਹੋ ਗਏ ਤੇ ਮਹਾਰਾਜ ਨੂੰ ਸ਼ਸਤਰ ਧਾਰਨ ਕਰਨੇ ਪਏ। ਔਰੰਗਜ਼ੇਬ ਵੀ ਦੇਖੋ ਗੁਰੂ ਮਹਾਰਾਜ ਨੂੰ ਉਹਨੇ ਜਦੋਂ ਵਚਨ ਕੀਤਾ ਉਹ ਇਹੀ ਕਹਿੰਦਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਮਾਲਕ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਸਬੀ ਲੈ ਕਰਕੇ ਖੁਦਾ ਖੁਦਾ ਕਰਦੇ ਸਨ, ਉਹ ਤਾਂ ਮਾਲਾ ਲੈ ਕਰਕੇ ਰੱਬ ਦਾ ਜਾਪ ਕਰਦੇ, ਧਰਮ ਦਾ ਪ੍ਰਚਾਰ ਕਰਦੇ। ਲੇਕਿਨ ਤੁਸਾਂ ਨੇ ਪੁੱਠਾ ਕੰਮ ਕਿਉਂ ਚੁਣ ਲਿਆ? ਤੁਸੀਂ ਉਹ ਛੱਡ ਕਰਕੇ ਤਲਵਾਰਾਂ ਸ਼ਸਤਰ ਲੈ ਕਰਕੇ ਜੰਗ ਕਰਦੇ, ਉਹ ਤੁਹਾਨੂੰ ਨਹੀਂ ਸ਼ੋਭਦਾ। ਉਹਨੇ ਇਹ ਕਿਹਾ ਸੀ ਤੁਹਾਨੂੰ ਨਹੀਂ ਸ਼ੋਭਦਾ ਮਹਾਰਾਜ, ਛੱਡੋ ਤੇ ਇਹ ਜਿਹੜੇ ਹਨ ਸ਼ਸਤਰਾਂ ਨੂੰ ਧਾਰਨ ਕਰਨਾ, ਇਹ ਤਾਂ ਪਾਪ ਹੈ। ਮਹਾਰਾਜ ਨੇ ਵਚਨ ਕੀਤਾ, ਬੇਈਮਾਨਾ, ਸ਼ਸਤਰ ਤੇਰੇ ਕਰਕੇ ਚੁੱਕਣੇ ਕੀਤੇ, ਤੇਰੇ ਕਰਕੇ ਅਸੀਂ ਸ਼ਸਤਰਧਾਰੀ ਹੋਏ ਹਾਂ, ਕਿਉਂਕਿ ਜਿਹਨੂੰ ਜਿਹੜਾ ਜੇ ਬੋਲੀ ਦੇ ਵਿੱਚ ਜਿਹੜੇ ਸਮਝਦਾ ਨਾ ਉਹਨੂੰ ਉਹੀ ਬੋਲੀ ਵਿੱਚ ਜਵਾਬ ਦੇਣਾ ਚਾਹੀਦਾ। ਸਮਝੋ ਕੋਈ ਤੁਹਾਨੂੰ ਮਰਾਠੀ ਦੇ ਵਿੱਚ ਕੋਈ ਪੁੱਛੇ, ਤੁਸੀਂ ਇੰਗਲਿਸ਼ ਵਿੱਚ ਜਵਾਬ ਦਿਓ, ਉਹਨੂੰ ਪਤਾ ਨਹੀਂ ਲੱਗਣਾ, ਉਹਨੂੰ ਉਹੀ ਬੋਲੀ ਦੇ ਵਿੱਚ ਜਵਾਬ ਦੇਣਾ ਚਾਹੀਦਾ। ਮਹਾਰਾਜ ਨੇ ਕਿਹਾ ਬੇਈਮਾਨੋ, ਤੁਸੀਂ ਸ਼ਸਤਰ ਲੈ ਕਰਕੇ ਅਤਿਆਚਾਰ ਕਰ ਰਹੇ ਹੋ, ਗਲਤ ਕੰਮ ਕਰ ਰਹੇ ਹੋ, ਧਰਮ ਦੀ ਹਾਨੀ ਕਰ ਰਹੇ ਹੋ, ਤੁਹਾਨੂੰ ਰੋਕਣਾ, ਤੁਹਾਨੂੰ ਨਾ ਠੱਲ ਪਾਉਣੀ ਹੈ, ਤਾਂ ਫਿਰ ਸ਼ਸਤਰ ਹੀ ਲੈ ਕੇ ਆਉਣਾ ਪਵੇਗਾ। ਜੇ ਅਸੀਂ ਹੱਥ ਜੋੜ ਕੇ ਗਏ ਵੀ ਸੀ ਨਾ, ਹੱਥ ਜੋੜ ਕੇ ਗਏ, ਇਹਨਾਂ ਨੇ ਕਤਲ ਕਰ ਦਿੱਤਾ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ, ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਨੇ ਕਿਹੜੇ ਕੋ ਸ਼ਸਤਰ ਚੁੱਕੇ, ਕਿਹੜੇ ਕੋ ਜੰਗ ਕਰਨੇ ਕੀਤੇ, ਹੱਥ ਜੋੜ ਕੇ ਹੀ ਗਏ ਸੀ, ਉਹਨਾਂ ਨੂੰ ਸਮਝਾਉਣ ਦੇ ਲਈ ਗਏ ਤੇ ਇਹਨਾਂ ਨੇ ਆਹ ਕੁਛ ਕਰ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦਾ ਤੇ ਮਹੰਤ ਜੈਤ ਰਾਮ ਜੀ ਦਾ ਆਪਸ ਦੇ ਵਿੱਚ ਇਹ ਸੰਵਾਦ ਚੱਲ ਰਿਹਾ। ਆਓ ਪਿਆਰਿਓ, ਬਹੁਤ ਇਹ ਡੂੰਘਾ ਗੰਭੀਰ ਵਿਸ਼ਾ ਹੈ, ਇਹਨੂੰ ਆਪਾਂ ਬੜੇ ਪਿਆਰ ਦੇ ਨਾਲ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪ ਆਪਣੇ ਇਤਿਹਾਸ ਸਾਖੀਆਂ ਦੀ ਵਿਚਾਰ ਆਪ ਕਰਾ ਲੈਣ। ਆਓ ਸਾਧ ਸੰਗਤ ਜੀ, ਅਸੀਸ ਵਜੋਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦੇ

0: ਗਲਤੀ ਘੱਟ ਵੱਧ ਕੀਤਾ ਨਾ ਉਹਨੂੰ ਸ਼ਿਮਾ ਕਰ ਦੇਣਾ ਚਾਹੀਦਾ।
1: ਜਿਮ ਕਰਨੀ ਸੋ ਰਾਹ ਬਤਾਇਓ,
0: ਤੇ ਜਿਨ੍ਹਾਂ ਨੇ ਨਾ ਇਹੀ ਰਾਹ ਜਿਹੜਾ ਹੈ ਸਾਨੂੰ ਇਹ ਉਹਨਾਂ ਨੇ ਦੱਸਣਾ ਕੀਤਾ। ਸ਼ਿਮਾ ਦੇਖੋ ਸਤਿਗੁਰੂ ਮਹਾਰਾਜ ਨੇ ਵੀ ਪਿਆਰਿਓ ਸ਼ਿਮਾ ਦਾ ਬਹੁਤ ਮਹੱਤਵ ਦੱਸਣਾ ਕੀਤਾ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਨੇ ਵੀ ਕਿਹਾ ਨਾ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਇਹੀ ਵਚਨ ਕੀਤਾ ਕਿ ਜਿਹੜਾ ਤੈਨੂੰ ਮਾਰਨ ਦੇ ਲਈ ਆਵੇ ਨਾ ਭਾਈ, ਉਹਦੇ ਉੱਤੇ ਹੱਥ ਨਾ ਚੱਕ, ਚੱਲ ਉਹਨੂੰ ਜਜ਼ਬ ਕਰ ਲੈਣਾ ਕਰ, ਉਹਦੇ ਪੈਰਾਂ ਨੂੰ ਚੁੰਮ ਕਰਕੇ ਆਪਣੇ ਘਰ ਨੂੰ ਚੱਲ ਜਾਣਾ ਕਰ, ਸ਼ਿਮਾ ਜਿਹੜਾ ਹੈ ਸ਼ਿਮਾ ਧਾਰਨ ਕਰਨਾ ਕਰ। ਲੇਕਿਨ ਪਿਆਰਿਓ ਅਗਲਾ ਬੰਦਾ ਵੀ ਉਹੋ ਜਿਹਾ ਹੋਣਾ ਚਾਹੀਦਾ। ਅਗਲਾ ਬੰਦਾ ਦੇਖੋ ਪਿਆਰਿਓ ਤੁਹਾਨੂੰ ਮਾਰਨ ਦੇ ਲਈ ਤਲਵਾਰ ਲੈ ਕਰਕੇ ਆ ਰਿਹਾ, ਸਮਝੋ, ਤੇ ਉਹ ਤੁਹਾਨੂੰ ਮਾਰਨ ਦੇ ਲਈ ਤਲਵਾਰ ਲੈ ਕੇ ਆ ਰਿਹਾ, ਤੁਹਾਨੂੰ ਉਹਨੇ ਮਾਰ ਹੀ ਦੇਣਾ। ਜੇ ਤੁਸੀਂ ਉਹਦੇ ਅੱਗੇ ਹੱਥ ਜੋੜ ਕੇ ਜਾਓਗੇ ਨਾ ਭਾਈ ਨਾ ਕਰ, ਉਹਨੇ ਪਿਆਰਿਓ ਗਾਜਰਾਂ ਮੂਲੀਆਂ ਵਾਂਗੂ ਤੁਹਾਨੂੰ ਕੱਟ ਦੇਣਾ ਹੈ। ਉਹੀ ਬੰਦਾ ਜਿਹੜਾ, ਕਿਉਂਕਿ ਨਿਰਦਈ ਬੰਦੇ ਨੂੰ ਸ਼ਿਮਾ ਕਰਨਾ ਪਿਆਰਿਓ ਇਹ ਉਸ ਤੋਂ ਵੱਡਾ ਅਪਰਾਧ ਕਰਨਾ ਹੋ ਜਾਂਦਾ ਹੈ। ਯਾਦ ਰੱਖੋ ਕੋਈ ਚੰਗਾ ਭਲਾ ਬੰਦਾ ਜਿਹੜਾ ਜਿਹਨੂੰ ਗਲਤੀ ਦਾ ਅਹਿਸਾਸ ਹੋ ਜਾਵੇ, ਜਿਹੜਾ ਸ਼ਿਮਾ ਯਾਚੀ ਬਣੇ, ਜਿਹੜਾ ਬੋਲੇ ਕਿ ਨਹੀਂ ਜੀ ਮੇਰੇ ਤੋਂ ਗਲਤੀ ਹੋਈ, ਸੱਚ ਆਪਣੇ ਹਿਰਦੇ ਕਰਕੇ ਉਹਨੂੰ ਮਾਫ ਕਰੋ। ਲੇਕਿਨ ਪਿਆਰਿਓ ਕਪਟੀ ਬੰਦਾ ਜਿਹੜਾ ਹੈ, ਹੁਣ ਆਪ ਜੀ ਦੇਖੋ ਜੇ ਇਹ ਕਹਿੰਦੇ ਨਾ ਕਿ ਸ਼ਿਮਾ ਕਰ ਦੇਣਾ, ਅੱਜ ਦੇਖੋ ਕਾਇਦਾ ਕਾਨੂੰਨ ਚੱਲਦਾ ਆਪਾਂ ਵੇਖਦੇ ਹਾਂ, ਕਿਹਨੇ ਕੋਈ ਅਪਰਾਧ ਕਰਨਾ ਕੀਤਾ ਉਹਨਾਂ ਨੂੰ ਸਜਾਵਾਂ ਮਿਲਦੀਆਂ, ਤਰ੍ਹਾਂ ਤਰ੍ਹਾਂ ਦੀਆਂ ਸਜਾਵਾਂ ਮਿਲਦੀਆਂ, ਉਹ ਵੀ ਪਿਆਰਿਓ ਸ਼ਿਮਾ ਯਾਚਨਾ ਕਰਦੇ। ਲੇਕਿਨ ਕਾਨੂੰਨ ਵੀ ਵੇਖਦਾ ਕਿ ਕਿਹਨੂੰ ਮਾਫ ਕਰਨਾ ਤੇ ਕਿਹਨੂੰ ਨਹੀਂ ਕਰਨਾ। ਕਈ ਵਾਰੀ ਨਾ ਪਿਆਰਿਓ ਵੱਡੇ ਅਪਰਾਧੀਆਂ ਨੂੰ ਮਾਫ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਪਤਾ ਇਹਨੂੰ ਅੱਜ ਇਹ ਸਾਡੇ ਅੜਿੱਕੇ ਆਇਆ, ਇਹ ਫਸਿਆ ਹੋਇਆ, ਤਾਂ ਕਰਕੇ ਮਾਫੀਆਂ ਮੰਗਦਾ। ਲੇਕਿਨ ਇਹਨੂੰ ਜੇ ਆਪਾਂ ਮਾਫ ਕਰ ਦਿੰਦੇ ਹਾਂ, ਛੱਡ ਦਿੰਦੇ ਹਾਂ, ਇਹਨੇ ਬਾਹਰ ਨਿਕਲ ਕਰਕੇ ਔਰ ਵੱਡਾ ਅਪਰਾਧ ਕਰਨਾ, ਔਰ ਵੱਡਾ ਗੁਨਾਹਗਾਰ ਬਣ ਜਾਣਾ ਹੈ। ਇਸ ਕਰਕੇ ਉਹ ਕਹਿੰਦੇ, ਉਹ ਵੀ ਵੇਖਦੇ ਹਨ ਕਿ ਕਿਹੜਾ ਸ਼ਿਮਾ ਦੇ ਯੋਗ ਹੈ। ਜਿਹੜਾ ਸ਼ਿਮਾ ਦੇ ਯੋਗ ਹੈ ਉਹਨੂੰ ਪਿਆਰਿਓ ਤੇ ਮਾਫ ਕਰੋ। ਲੇਕਿਨ ਜਿਹੜਾ ਅਪਰਾਧੀ ਬਹੁਤ ਵੱਡਾ ਬੇਈਮਾਨ ਬੰਦਾ, ਉਹਨੂੰ ਜੇ ਤੁਸੀਂ ਵੀ ਸ਼ਿਮਾ ਕਰ ਦਿੱਤਾ, ਜਦੋਂ ਮੌਕਾ ਮਿਲੇਗਾ ਨਾ ਪਿਆਰਿਓ, ਉਹਨੇ ਤੁਹਾਨੂੰ ਮਾਫ ਨਹੀਂ ਕਰਨਾ, ਉਹਨੇ ਤੁਹਾਨੂੰ ਖਤਮ ਕਰ ਦੇਣਾ ਹੈ।
1: ਪੁਨ ਦੋਹਾ ਕਹੇ ਔਰ ਸੁਣਾਇਓ,
0: ਤੇ ਸੁਣ ਕਰਕੇ ਪਿਆਰਿਓ ਦਾਦੂ ਜੀ ਦਾ ਇੱਕ ਦੋਹਰਾ ਜਿਹੜਾ, ਕਿਉਂਕਿ ਦਾਦੂ ਜੀ ਦੀ ਜਾਦੀ ਬਾਣੀ ਜਿਹੜੀ ਦੋ

0: ਕੀਤਾ। ਇਹਨੂੰ ਸਾਧ ਸੰਗਤ ਜੀ, ਇੱਕ ਹੁੰਦਾ ਹੈ ਵਿਵਾਦ, ਇੱਕ ਹੁੰਦਾ ਹੈ ਸੰਵਾਦ, ਤੇ ਇੱਕ ਚਾਰ ਤਰ੍ਹਾਂ ਦੀ ਚਰਚਾ ਹੁੰਦੀ ਹੈ, ਵਾਦ, ਵਿਟੰਡਾ, ਜਲਪਸ ਤੇ ਹੇਤ। ਚਾਰ ਤਰ੍ਹਾਂ ਦੇ ਵਿੱਚੋਂ ਪਿਆਰੀ ਉਹ ਦੋ ਤਰ੍ਹਾਂ ਦੀ ਜਿਹੜੀ ਹੈ ਚਰਚਾ ਕਰਨੀ ਚਾਹੀਦੀ ਹੈ ਤੇ ਦੋ ਤਰ੍ਹਾਂ ਦੀ ਚਰਚਾ ਨਹੀਂ ਕਰਨੀ ਚਾਹੀਦੀ ਹੈ। ਇੱਕ ਤਾਂ ਦੇਖੋ ਆਪਸ ਦੇ ਵਿੱਚ ਸੰਵਾਦ ਜਦੋਂ ਹੁੰਦਾ, ਸਮਝ ਲਿਓ ਕਿ ਦੋ ਚੀਜ਼ਾਂ ਹਨ, ਦੋ ਧਾਰਾਵਾਂ ਹਨ, ਮੈਂ ਆਪਣਾ ਮਤ ਰੱਖਦਾ, ਅਗਲਾ ਆਪਣੀ ਮਤ ਰੱਖਦਾ, ਫਿਰ ਉਹਦੇ ਵਿੱਚ ਪਿਆਰਿਓ ਉਹ ਦੱਸਦੇ, ਸਿਆਣੇ ਫਿਰ ਵਿਚਾਰ ਕਰਦੇ ਕਿ ਭਾਈ ਇਹਦੇ ਵਿੱਚ ਕਿਹਦੀ ਮਤ ਸਹੀ ਹੈ, ਕਿਹਦੀ ਮਤ ਗਲਤ ਹੈ। ਇਹਨੂੰ ਪਿਆਰਿਓ ਸੰਵਾਦ ਬਿਰਤੀ ਬੋਲਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ, ਜ਼ਿਆਦਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤੇ ਜਿਹੜੇ ਉਸ ਜ਼ਮਾਨੇ ਦੇ ਵਿੱਚ ਮਹਾਂਪੁਰਖ ਹੋਏ ਹਨ, ਜ਼ਿਆਦਾ ਕਰਕੇ ਸਿੱਧਾਂ ਦੇ ਨਾਲ ਸੰਵਾਦ ਹੋਇਆ, ਵਿਵਾਦ ਨਹੀਂ ਹੋਇਆ। ਪਿਆਰਿਓ ਜਦੋਂ ਆਪਾਂ ਇਹ ਬਾਣੀ ਪੜ੍ਹਦੇ ਹਾਂ, ਸਿੱਧ ਗੋਸ਼ਟ ਪੜ੍ਹਦੇ ਹਾਂ ਤੇ ਸਿੱਧ ਗੋਸ਼ਟ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਕਈ ਵਾਰੀ ਉਹ ਖਿੱਚ ਜਾਂਦੇ, ਲੇਕਿਨ ਮਹਾਰਾਜ ਜੀ ਬਾਰ ਬਾਰ ਕਹਿੰਦੇ ਰੋਸ ਨਾ ਕੀਜੈ ਉੱਤਰ ਦੀਜੈ। ਉਹਨਾਂ ਨੂੰ ਸਮਝਾਉਂਦੇ ਕਿ ਭਾਈ ਆਪਾਂ ਗੱਲਬਾਤ ਕਰ ਰਹੇ ਹਾਂ, ਤੂੰ ਝਗੜਾ ਨਾ ਕਰ, ਭਾਈ ਪਿਆਰ ਨਾਲ ਉੱਤਰ ਦੇ। ਉਹ ਦੱਸਦੇ ਕਿ ਮਹਾਰਾਜ ਸਾਡੀ ਮਤ ਦੇ ਵਿੱਚ ਇਹ ਹੈ, ਤੁਹਾਡੀ ਮਤ ਕੀ ਬੋਲਦੀ ਹੈ। ਇਹਨੂੰ ਸੰਵਾਦ ਬੋਲਦੇ ਹਨ। ਮਹਾਰਾਜ ਨੂੰ ਪਿਆਰਿਓ ਉਹਨਾਂ ਨੇ ਵਚਨ ਕੀਤਾ, ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਹਾਡੇ ਮਤ ਦੇ ਵਿੱਚ ਤੇ ਸਾਡੇ ਮਤ ਦੇ ਵਿੱਚ ਫਰਕ ਹੈ। ਉਹ ਕਹਿੰਦੇ ਕਿ ਭਾਈ ਅਸੀਂ ਮੁੰਦਰੀਆਂ ਪਾਉਂਦੇ ਹਾਂ, ਉਂਗਲੀਆਂ ਦੇ ਵਿੱਚ ਛਾਪਾਂ ਪਾਉਂਦੇ ਹਨ ਤੇ ਝੋਲੀ ਰੱਖਦੇ ਹਨ, ਵਿਭੂਤ ਅਸੀਂ ਧਾਰਨ ਕਰਦੇ ਹਨ, ਸਵਾ ਮਲਦੇ ਹਨ ਤੇ ਨਾਲ ਜੜਾਵਾਂ ਅਸੀਂ ਧਾਰਨ ਕਰਦੇ, ਤੁਸੀਂ ਕੀ ਧਾਰਨ ਕਰਦੇ। ਮਹਾਰਾਜ ਨੇ ਪਿਆਰੇ ਬੜੇ ਪਿਆਰ ਦੇ ਨਾਲ ਜਵਾਬ ਦਿੱਤਾ, ਮੁੰਦਾ ਸੰਤੋਖ। ਮਹਾਰਾਜ ਨੇ ਕਿਹਾ ਕਿ ਜੋਗੀਓ, ਜੋਗੀ ਰਾਜ, ਅਸੀਂ ਵੀ ਮੁੰਦਰਾ ਧਾਰਨ ਕਰਦੇ ਹਾਂ, ਲੇਕਿਨ ਇਹ ਬਾਰੀ ਮੁੰਦਰਾ ਨਹੀਂ, ਸੰਤੋਖ ਧਾਰਨ ਕਰਨਾ, ਸੰਤੋਖ ਰੂਪੀ ਮੁੰਦਰਾ ਨੂੰ ਧਾਰਨ ਕਰਨਾ ਕੀਤਾ। ਸ਼ਰਮ ਪਤ ਝੋਲੀ, ਝੋਲੀ ਕਿਹੜੀ ਹੈ, ਸ਼ਰਮ ਰੱਖਣਾ, ਪਤ ਨੂੰ ਰੱਖਣਾ, ਇਹ ਅਸਾਂ ਨੇ ਝੋਲੀ ਧਾਰਨ ਕਰਨੀ ਕੀਤੀ ਹੈ। ਧਿਆਨ ਕੀ ਕਰੇ ਵਿਭੂਤ, ਤੁਸੀਂ ਵਿਭੂਤ ਮਲਦੇ। ਉਹ ਕਹਿੰਦੇ ਮਹਾਰਾਜ ਤੁਸੀਂ ਵਿਭੂਤ ਨਹੀਂ ਮਲਦੇ, ਕਿਹੜਾ ਮਤ, ਕਿਹੋ ਜਿਹੇ ਲੋਕ ਹੋ। ਮਹਾਰਾਜ ਨੇ ਕਿਹਾ ਬਾਰੀ ਵਿਭੂਤ ਨਹੀਂ, ਅਸੀਂ ਧਿਆਨ ਕੀ, ਧਿਆਨ ਦੀ ਵਿਭੂਤੀ ਜਿਹੜੀ ਹੈ ਉਹ ਤਨ ਦੇ ਉੱਤੇ ਮਲਦੇ ਹਾਂ। ਖਿੰਥਾ ਕਾਲ, ਖਿੰਥਾ ਕਾਲ ਨੂੰ ਅਸਾਂ ਨੇ ਨਾ ਆਪਣਾ ਖਿੰਥਾ ਭਾਵ ਕੇ ਬੈਠਣ ਦਾ ਆਸਨ ਬਣਾਇਆ। ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਜੁਗਤੀ ਰੂਪੀ ਡੰਡਾ ਜਿਹੜਾ ਹੈ ਉਹ ਅਸਾਂ ਨੇ ਆਪਣੇ ਕੋਲ ਧਾਰਨ ਕਰਨਾ ਕੀਤਾ। ਕੁਆਰੀ ਬੀਬੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ। ਮਹਾਰਾਜ ਨੇ ਕਿਹਾ ਕਿ ਸਾਡੀ ਕਾਇਆ ਹੀ ਜਿਹੜੀ ਹੈ ਇਹ ਕੁਆਰੀ ਕਾਇਆ ਹੈ ਕਰਕੇ, ਇਸ ਤਰ੍ਹਾਂ ਇਹਨੂੰ ਸੰਵਾਦ ਬੋਲਦੇ ਹਨ। ਜਿਸ ਤਰ੍ਹਾਂ ਮਹਾਰਾਜ ਨੂੰ ਉਹਨਾਂ ਨੇ ਕਿਹਾ, ਮਹਾਰਾਜ ਤੁਸੀਂ ਦੱਸੋ ਧਰਤੀ ਜਿਹੜੀ ਹੈ ਧੌਲੇ ਬਲ ਦੇ ਉੱਤੇ ਟਿੱਕੀ ਹੈ ਤੇ ਤੁਸੀਂ ਮੰਨਦੇ ਕਿ ਨਹੀਂ ਮੰਨਦੇ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਲੇਕਿਨ ਉਹ ਧੌਲਾ ਬਲਦ ਕੌਣ ਹੈ, ਉਹ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਿੰਨਾ ਵੱਡਾ, ਬੜਾ ਪਿਆਰਾ ਸੰਵਾਦ ਕੀਤਾ, ਆਪਣੇ ਮਤ ਬਾਬਤ ਵੀ ਦੱਸ ਦਿੱਤਾ, ਕੋਈ ਝਗੜਾ ਨਹੀਂ। ਇਹਨੂੰ ਸੰਵਾਦ ਬੋਲਦੇ ਹਨ। ਸਿਆਣੇ ਜਦੋਂ ਮਿਲਦੇ ਨਾ ਪਿਆਰਿਓ, ਕੋਈ ਮਹਾਂਪੁਰਖ ਵਿਦਵਾਨ, ਕੋਈ ਚੰਗੇ ਬੰਦੇ ਪਿਆਰਿਓ ਜਦੋਂ ਮਿਲਦੇ, ਉਹਨਾਂ ਦਾ ਸੰਵਾਦ ਹੁੰਦਾ। ਕੋਈ ਮੂਰਖ ਦੇ ਨਾਲ ਪਿਆਰਿਓ, ਤਾਂ ਹੀ ਤਾਂ ਕਿਹਾ ਮੂਰਖ ਸਿਉਂ ਬੋਲੇ ਝੱਖ ਮਾਰੀ। ਮੂਰਖ ਦੇ ਨਾਲ ਸੰਵਾਦ ਨਹੀਂ ਹੁੰਦਾ, ਮੂਰਖ ਸਦਾ ਵਿਵਾਦ ਕਰੇਗਾ, ਉਹ ਝਗੜਾ ਕਰੇਗਾ, ਉਹ ਤੁਹਾਡੀ ਨਹੀਂ ਸੁਣੇਗਾ। ਉਹਨੇ ਆਪਣਾ ਹੀ ਪਿਆਰਿਓ, ਉਹਨੇ ਮੇਰੀ ਆਵਾਜ਼ ਸੁਣੋ, ਉਹ ਆਪਣੀ ਗੱਲ ਕਰੀ ਜਾਣਾ, ਉਹਨੇ ਕਹਿਣਾ ਮੈਂ ਹੀ ਸਹੀ ਹਾਂ, ਮੇਰਾ ਮਤ ਸਹੀ ਹੈ, ਤੁਸੀਂ ਗਲਤ ਹੋ। ਉੱਥੇ ਪਿਆਰਿਓ ਕਦੇ ਸੰਵਾਦ ਨਹੀਂ ਹੁੰਦਾ ਹੈ। ਸੋ ਇਹ ਸੰਵਾਦ ਚੱਲ ਰਿਹਾ। ਮਹਾਰਾਜ ਨੂੰ ਕਹਿੰਦੇ ਕਿ ਦੇਖੋ, ਦਾਦੂ ਸਾਹਿਬ ਜੀ ਨੇ ਵਚਨ ਕੀਤਾ ਕਿ ਦਾਦੂ ਸਮਾਂ ਵਿਚਾਰ ਕਹਿ ਕਿ ਭਾਈ ਸਮਾਂ ਜਿਹੜਾ ਕਲਯੁਗ ਦਾ ਸਮਾਂ, ਇਹ ਬੜਾ ਭਿਆਨਕ ਸਮਾਂ ਹੈ, ਇਹ ਸਮੇਂ ਦੀ ਵਿਚਾਰ ਕਰਕੇ ਦੇਖੋ ਵਚਨ ਕੀ ਕਰਦੇ ਹਨ। ਦਾਦੂ ਜੀ ਨੇ ਕਿਹਾ ਮਹਾਰਾਜ ਕਿ ਕੋਈ ਨਾ, ਕਲਯੁਗ ਦਾ ਬੜਾ ਭਿਆਨਕ ਸਮਾਂ ਹੈ ਜੀ, ਕੋਈ ਤੁਹਾਨੂੰ ਢੀਮ ਇੱਟ ਪੱਥਰ ਕੋਈ ਆ ਕਰਕੇ ਮਾਰੇ ਤੇ ਹੱਥ ਜੋੜ ਕੇ ਸਿਰ ਅੱਗੇ ਕਰ ਦੇਣਾ ਚਾਹੀਦਾ ਕਿ ਲੈ ਭਾਈ ਤੂੰ ਗੁੱਸਾ ਨਾ ਹੋ, ਆਪਣੀ ਭੜਾਸ ਕੱਢ ਲੈਣਾ ਕਰ, ਮਾਰਨਾ ਹੀ ਚਾਹੁੰਦਾ ਨਾ ਤੇ ਆ ਮੇਰਾ ਸਿਰ ਅੱਗੇ ਮੈਂ ਕਰ ਦਿੱਤਾ ਤੇ ਇਹਦੇ ਉੱਤੇ ਜਿੰਨਾ ਮਾਰਨਾ ਮਾਰ ਕੇ ਜਾ। ਇਸ ਤਰ੍ਹਾਂ ਸਾਡੇ ਮਹਾਂਪੁਰਖ ਦਾਦੂ ਜੀ ਨੇ ਇਹ ਬਚਨ ਕਰਨਾ ਕੀਤਾ, ਸਾਨੂੰ ਇਹ ਸਿੱਖਿਆ ਦਿੱਤੀ ਹੈ।
1: ਚੌਪਈ ਸੁਨ ਗੁਰ ਕਹਿਓ ਤੁਮ ਹੋ ਇਮ ਬਰਨੀ।
0: ਦੇਖੋ ਸਤਿਗੁਰੂ ਮਹਾਰਾਜ ਜੀ ਕਿੰਨਾ ਪਿਆਰਾ ਦੇਖੋ ਸੰਵਾਦ ਹੋ ਰਿਹਾ। ਉਹ ਕਹਿੰਦੇ ਕਿ ਦਾਦੂ ਜੀ ਨੇ ਕਿਹਾ ਕੋਈ ਇੱਟ ਪੱਥਰ ਮਾਰੇ ਨਾ ਭਾਈ, ਉਹਦੇ ਅੱਗੇ ਸਿਰ ਕਰ ਦੇਣਾ ਚਾਹੀਦਾ। ਉਹਨੂੰ ਕਹਿਣਾ ਚਾਹੀਦਾ ਭਾਈ ਪੜਾਸ ਕੱਢ ਲੈ, ਮਾਰ ਲੈ, ਔਰ ਮਾਰਨਾ ਮਾਰ ਲੈ, ਸ਼ਾਂਤ ਹੋ ਕਰਕੇ ਚੱਲ ਜਾ। ਤੇ ਮਹਾਰਾਜ ਜੀ ਨੇ ਵਚਨ ਕੀਤਾ, ਇਹ ਤਾਂ ਦਵਾਦੂ ਜੀ ਦੀ ਮੱਤ ਹੈ, ਸਾਡੀ ਮੱਤ ਤੇ ਹੁਣ ਇਹ ਜ਼ਮਾਨੇ ਦੀ ਵਕਤੀ ਮੱਤ, ਜੋ ਜ਼ਮਾਨੇ ਦੇ ਤੌਰ ਤਰੀਕੇ ਜਿਹੜੇ ਹਨ ਉਸ ਮੁਤਾਬਕ ਅਸੀਂ ਤੁਹਾਨੂੰ ਆਪਣੀ ਗੁਰਮਤ ਦੱਸਦੇ ਹਾਂ।
1: ਉਹਨਾਂ
0: ਨੇ ਨਿਰਵਿਰਤੀ ਪਰ ਧਰਮ ਜਿਹੜਾ ਨਿਰਵਿਰਤੀ ਪਰ ਉਹਨਾਂ ਨੇ ਧਰਮ ਇਹਦਾ ਇਹ ਕਰਨਾ ਕੀਤਾ, ਤਿਆਗ ਦਿਓ ਭਾਈ ਮਾਰਨਾ ਮਾਰ ਕੇ ਚੱਲ ਜਾ, ਕੋਈ ਆਵੇ ਨਾ ਤੁਹਾਨੂੰ ਲੁੱਟਣ ਦੇ ਲਈ। ਉਹ ਸਿੱਧੀ ਜੀ ਗੱਲ ਹੈ, ਉਹ ਉਹਨਾਂ ਦੇ ਮਤ ਵਿੱਚ ਇਹੀ ਸੀ ਕਿ ਕੋਈ ਚੋਰ ਤੁਹਾਡੇ ਕੋਲ ਆਵੇ ਚੋਰੀ ਕਰਨ ਦੇ ਲਈ, ਉਹਨੂੰ ਬੋਲੋ ਭਾਈ ਤੂੰ ਫਿਕਰ ਨਾ ਕਰ, ਕੀ ਚਾਹੀਦਾ, ਮੈਂ ਆਪਣੇ ਵਸਤਰ ਉਤਾਰ ਕੇ ਦੇ ਦਿੰਦਾ, ਤੂੰ ਲੈ ਕੇ ਚੱਲ ਜਾ। ਇਹਨੂੰ ਨਿਵਿਰਤੀ ਪੰਥ ਬੋਲਦੇ ਹਨ, ਨਿਰਵਿਰਤੀ ਕਰਮ ਕਰਨਾ, ਤਿਆਗ ਕਰ ਦੇਣਾ, ਲੈਣਾ ਭਾਈ ਆ ਲੈ ਲੈ ਚੱਲ ਚੱਲ ਜਾ ਕਰਕੇ। ਮਹਾਰਾਜ ਨੇ ਇਹ ਵਚਨ ਕੀਤਾ, ਤੁਹਾਡੇ ਮਤ ਦੇ ਵਿੱਚ ਨਿਰਵਿਰਤੀ ਕਰਮ ਦੱਸਿਆ ਹੈ, ਲੇਕਿਨ ਪਿਆਰਿਓ ਇਹਦੇ ਨਾਲ ਕੁਕਰਮ ਨਹੀਂ ਹਟਣਗੇ, ਕੁਕਰਮਾਂ ਦਾ ਸਗੋਂ ਵਾਧਾ ਹੋਵੇਗਾ। ਕੁਕਰਮ ਪਿਆਰਿਓ ਕਦੋਂ ਵੱਧਦੇ, ਹੁਣ ਤੁਸੀਂ ਵਿਚਾਰ ਕਰੋ, ਸੰਸਾਰੀ ਰੂਪ ਦੇ ਵਿੱਚ ਵੀ ਆਪਾਂ ਵੇਖ ਸਕਦੇ ਹਾਂ, ਜਦੋਂ ਤੱਕ ਪਿਆਰਿਓ ਕੋਈ ਕੁਕਰਮਾਂ ਨੂੰ ਠੱਲ ਨਹੀਂ ਪਾਈ ਜਾਂਦੀ ਹੈ, ਕੋਈ ਕੁਕਰਮੀ ਬੰਦਾ, ਕੋਈ ਚੋਰ, ਯਾਰ, ਫਰੇਬ, ਦਗਾਬਾਜ਼ੀ ਕਰਨ ਵਾਲੇ ਨੂੰ ਸਜ਼ਾ ਨਹੀਂ ਮਿਲਦੀ ਹੈ, ਉਦੋਂ ਤੱਕ ਕੁਕਰਮ ਨਹੀਂ ਹਟਦੇ। ਇਹਦੇ ਨਾਲ ਕੁਕਰਮਾਂ ਦਾ ਵਾਧਾ ਹੋ ਜਾਂਦਾ। ਕੋਈ ਚੋਰ ਜਿਹੜਾ ਨਾ ਇਹ ਚੋਰੀ ਕਰਨ ਦੇ ਲਈ ਆਵੇ ਤੇ ਤੁਸੀਂ ਬੋਲੋ ਭਾਈ ਤੂੰ ਮੈਂ ਕਿਉਂ ਮੁਸ਼ਕਤ ਕਰਦਾ, ਆ ਲੈ ਕੇ ਚੱਲ ਜਾ, ਉਹਨੇ ਪਿਆਰੇ ਚੋਰੀ ਤੋਂ ਥੋੜ੍ਹੀ ਹਟ ਜਾਣਾ, ਸਿੱਧੀ ਜੀ ਗੱਲ ਹੈ, ਉਹਨੇ ਚੋਰੀ ਤੋਂ ਥੋੜ੍ਹੀ ਹਟ ਜਾਣਾ, ਉਹ ਬਹੁਤ ਵੱਡਾ ਚੋਰ ਬਣ ਜਾਵੇਗਾ। ਕੋਈ ਤੁਹਾਨੂੰ ਮਾਰਨ ਦੇ ਲਈ ਆਵੇ, ਤੁਸੀਂ ਹੱਥ ਜੋੜ ਕੇ ਨਾ ਬੱਕਰੇ ਵਾਂਗੂ ਆਪਣਾ ਸਿਰ ਅੱਗੇ ਕਰ ਦਿਓ ਕਿ ਲੈ ਭਾਈ ਔਰ ਮਾਰ ਲੈ, ਉਹਨੇ ਥੋੜ੍ਹੀ ਹਟਣਾ ਪਿਆਰਿਓ, ਉਹਦੀ ਤਾਕਤ ਵੱਧ ਜਾਵੇਗੀ, ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਮਾਰ ਕੁੱਟ ਕੇ ਲੁੱਟ ਕੇ ਲੈ ਕੇ ਚੱਲ ਜਾਵੇਗਾ। ਇਹਦੇ ਵਿੱਚ ਪਿਆਰਿਓ ਅਰਾਜਕਤਾ ਮੱਚ ਜਾਂਦੀ ਹੈ। ਕਿਸੇ ਚੀਜ਼ ਨੂੰ ਕੋਈ ਜਦੋਂ ਗੁਨਾਹ ਕਰਦਾ, ਜਦੋਂ ਗੁਨਾਹਗਾਰ ਨੂੰ ਸਜ਼ਾ ਮਿਲਦੀ ਨਾ ਪਿਆਰਿਓ, ਉਸ ਵੇਲੇ ਗੁਨਾਹ ਰੁਕਦੇ ਹਨ। ਹੁਣ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਬਿਰਤੀ ਤੁਸੀਂ ਕਹਿ ਦਿਓ ਕਿ ਚਲੋ ਜੀ ਕੋਈ ਦਾਵਾ ਨਾ ਕਰੋ, ਕੋਈ ਝਗੜਾ ਨਾ ਕਰੋ, ਕੋਈ ਮਾਰਨ ਦੇ ਲਈ ਵੀ ਆਵੇ ਸਿਰ ਅੱਗੇ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਫਿਰ ਦੇਖੋ ਕੀ ਹੋਵੇਗਾ ਪਿਆਰਿਓ, ਲੋਕਾਂ ਨੇ ਤਾਂ ਬੇਈਮਾਨਾਂ ਦਾ ਰਾਜ ਆ ਜਾਵੇਗਾ, ਉਹਨਾਂ ਨੇ ਸਭ ਖਤਮ ਕਰ ਦੇਣਾ, ਬੇਈਮਾਨੀ ਵੱਧ ਜਾਵੇਗੀ, ਗਲਤ ਕੰਮ ਜਿਹੜੇ ਬਹੁਤ ਜ਼ਿਆਦਾ ਵੱਧ ਜਾਣਗੇ।
1: ਤਿਨਕੋ ਅਪਰ ਵਿਧੀ ਸੋ ਬਰਨ,
0: ਤੇ ਇਹਨੂੰ ਫਿਰ ਜੇ ਰੋਕਣਾ ਨਾ ਤੇ ਇਹਦੇ ਲਈ ਦੂਜੀ ਮਤ ਵੀ ਧਾਰਨ ਕਰਨੀ ਪੈਂਦੀ ਹੈ ਜੋ ਇਕਦਮ ਯੋਗ ਹੈ।
1: ਦੋਹਰਾ ਦਾਦੂ ਸਮਾ ਵਿਚਾਰ ਕੈ ਕਲ ਕਾਲੀ ਜੈ ਭਾਈ।
0: ਦੇਖੋ ਦਾਦੂ ਜੀ ਨੇ ਵਚਨ ਕੀਤਾ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਮਤ ਦੱਸਦੇ ਹਨ, ਕਹਿੰਦੇ ਜੈਤ ਰਾਮ ਜੀ ਮੈਂ ਵਚਨ ਕਰ ਰਿਹਾ, ਮੈਂ ਤੁਹਾਨੂੰ ਸਿੱਖਿਆ ਦੇ ਰਿਹਾ ਹਾਂ, ਮੈਂ ਆਪਣੇ ਮਤ ਮੁਤਾਬਕ ਕਹਿ ਰਿਹਾ, ਅੱਜ ਦੇ ਜ਼ਮਾਨੇ ਦੇ ਵਿੱਚ ਦਾਦੂ ਸਮਾਂ ਵਿਚਾਰ ਕੈ ਕਲ ਕਾਲੀ ਜੈ ਪਹਾਏ, ਕਿ ਕਲਯੁਗ ਦੀ ਇਹ ਸਮੇਂ ਦੀ

0: ਵਿੱਚ ਕੋਈ ਤੁਹਾਨੂੰ ਇੱਟ ਮਾਰੇ ਨਾ, ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਕਰੋ, ਪੱਥਰ ਦੇ ਨਾਲ। ਫਿਰ ਦੇਖੋ ਅਗਲੇ ਦੀ ਅਕਲ ਕਿਸ ਤਰ੍ਹਾਂ ਟਿਕਾਣੇ ਆਵੇਗੀ। ਹੱਥ ਜੋੜੋ, ਉਹਨੇ ਮਾਰ ਕੇ ਖਤਮ ਕਰ ਦੇਣਾ। ਕੋਈ ਤੁਹਾਡੇ ਉੱਤੇ ਚੜ ਕਰਕੇ ਆਵੇ, ਬੇਈਮਾਨੀ ਕਰੇ, ਡਾਂਗ ਲੈ ਕੇ ਖੜ ਜਾਓ, ਸ਼ਾਸਤਰ ਲੈ ਕੇ ਖੜ ਜਾਓ, ਉਹਦਾ ਹੀਆ ਨਹੀਂ ਹੋਵੇਗਾ ਪਿਆਰਿਓ, ਉਹ ਤੁਹਾਡੇ ਲਾਗੇ ਨਹੀਂ ਆਵੇਗਾ। ਜਿੰਨੇ ਬੰਦੇ ਸਖਤ ਇਹ ਹੋਣਗੇ, ਕਾਨੂੰਨ ਸਖਤ ਹੋਵੇਗਾ, ਬੰਦੇ ਸਖਤ ਹੋਣਗੇ, ਸਮੇਂ ਦੇ ਉੱਤੇ ਬੰਦਿਆਂ ਨੂੰ ਸਜਾਵਾਂ ਜਦੋਂ ਪ੍ਰਾਪਤ ਹੁੰਦੀਆਂ, ਉਸ ਵੇਲੇ ਵੇਖੋ ਪਿਆਰਿਓ ਕ੍ਰਾਈਮ ਦਾ ਦਰ ਵੀ ਬਹੁਤ ਜ਼ਿਆਦਾ ਘੱਟ ਜਾਣਾ ਹੈ। ਜਦੋਂ ਇਹ ਖੁੱਲ੍ਹਾ ਛੱਡ ਦਿਓ, ਜਿਸ ਤਰ੍ਹਾਂ ਖੁੱਲ੍ਹੇ ਸਾਂਡ ਹੁੰਦੇ ਆ ਉਹਨਾਂ ਨੂੰ ਛੱਡ ਦਿਓ, ਉਹਨਾਂ ਨੇ ਉਜਾੜਾ ਹੀ ਉਜਾੜਾ ਕਰਨਾ, ਲੇਕਿਨ ਉਹਨਾਂ ਨੂੰ ਨਥੇਲ ਪਾ ਕਰਕੇ ਬੰਨ ਕੇ ਰੱਖਣਾ ਕਰੋ, ਉਹਨਾਂ ਨੂੰ ਡੰਡ ਦਿਆ ਕਰੋ, ਅਤੇ ਫਿਰ ਦੇਖੋ ਕਿਸ ਤਰ੍ਹਾਂ ਉਹਨਾਂ ਦੀ ਅਕਲ ਟਿਕਾਣੇ ਆਉਂਦੀ ਹੈ। ਮਹਾਰਾਜ ਨੇ ਬਚਨ ਕੀਤਾ, ਸਾਡਾ ਮਤ ਹੈ ਅਸੀਂ ਕਿਹਦੇ ਉੱਤੇ ਵਾਰ ਨਹੀਂ ਕਰਦੇ ਹਾਂ, ਬੇਗੁਨਾਹ ਦੇ ਉੱਤੇ ਹੱਥ ਨਹੀਂ ਚੁੱਕਦੇ ਹਾਂ, ਲੇਕਿਨ ਕੋਈ ਸਾਡੇ ਉੱਤੇ ਆ ਕਰਕੇ ਵਾਰ ਕਰੇ, ਇੱਟ ਦੇ ਨਾਲ ਵਾਰ ਕਰੇ, ਉਹਦਾ ਜਵਾਬ ਅਸੀਂ ਪੱਥਰ ਦੇ ਨਾਲ ਦੇਵਾਂਗੇ। ਇਹਦੇ ਨਾਲ ਹੀ ਇਹ ਸਮੇਂ ਦੀ ਜਿਹੜੀ ਜ਼ਰੂਰਤ ਹੈ, ਇਹ ਕਲਯੁੱਗ ਦੇ ਵਿੱਚ ਇੰਜ ਹੀ ਚੱਲਣਾ ਹੈ। ਇੱਟ ਦਾ ਜਵਾਬ ਜਦੋਂ ਪੱਥਰ ਦੇ ਨਾਲ ਦਿਓ, ਅਗਲੇ ਦੀ ਅਕਲ ਟਿਕਾਣੇ ਆ ਜਾਵੇਗੀ। ਉਹਨੇ ਕਹਿਣਾ, ਨਾ ਭਾਈ ਨਾ, ਆਹ ਬੰਦੇ ਬੜੇ ਖਤਰਨਾਕ ਹੈ ਭਾਈ, ਇਹਨਾਂ ਦੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੀਦਾ। ਗਰੀਬ ਨੂੰ ਪਿਆਰਿਓ ਹਰ ਕੋਈ ਮਸਲ ਕੇ ਚੱਲ ਜਾਂਦਾ, ਤੇ ਕੋਈ ਤਗੜਾ ਰਾਠ ਬੰਦਾ ਹੋਵੇ ਉਹਦੇ ਵੱਲ ਕੋਈ ਝਾਂਕ ਵੀ ਨਹੀਂ ਰੱਖਦਾ। ਹੁਣ ਕਈ ਬੰਦੇ ਪਿਆਰਿਓ ਵੇਖੀ ਜਾਂਦੇ, ਆਪਾਂ ਵੀ ਵੇਖਦੇ ਹਾਂ, ਝਗੜੇ ਕਰਦੇ ਰਹਿੰਦੇ ਹਨ। ਕੋਈ ਸਿੱਧਾ ਸਾਦਾ ਬੰਦਾ ਹੋਵੇ, ਉਹਨੂੰ ਗਾਲਾਂ ਕੱਢ ਗਏ, ਐਂ ਉਹਨੂੰ ਫਿਰ ਦਬਾ ਘੁਸਾ ਕਰਕੇ ਚੱਲ ਜਾਂਦੇ। ਲੇਕਿਨ ਕੋਈ ਤਗੜਾ ਬੰਦਾ ਹੋਵੇ ਨਾ ਪਿਆਰਿਓ, ਉਹਦੇ ਲਾਗੋਂ ਵੀ ਲੰਘਣਾ ਨਾ ਨੀਵੀ ਪਾ ਕੇ ਜਾਂਦੇ, ਕਹਿੰਦੇ ਕਿ ਨਾ ਭਾਈ ਨਾ, ਬੜਾ ਤਗੜਾ ਬੜਾ ਖਤਰਨਾਕ ਹੈ ਭਾਈ, ਜੇ ਆਪਾਂ ਨੇ ਪੰਗਾ ਲੈ ਲਿਆ ਇਹਨੇ ਇੱਥੇ ਹੀ ਸਾਨੂੰ ਡੰਡ ਦੇ ਦੇਣਾ ਹੈ। ਉੱਥੇ ਫਿਰ ਅਕਲ ਟਿਕਾਣੇ ਆਉਂਦੀ ਹੈ। ਉਹੀ ਬੰਦਾ ਕੋਈ ਗਰੀਬ ਸਿੱਧਾ ਸਾਦਾ ਬੰਦਾ ਉਹਨੂੰ ਲਪੇਟ ਕੇ ਚੱਲ ਜਾਂਦਾ, ਤਗੜਾ ਆਵੇ ਤੇ ਉਹਦੇ ਅੱਗੇ ਝੁਕ ਜਾਂਦਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਪਹਿਲੇ ਕਿਹਦੇ ਨਾਲ ਪੰਗਾ ਨਾ ਲਿਓ, ਲੇਕਿਨ ਕੋਈ ਚੜ ਕਰਕੇ ਵੀ ਆਵੇ, ਕੋਈ ਤੁਹਾਡੇ ਉੱਤੇ ਹੁਜਤਾਂ ਕਰੇ, ਤੇ ਇੱਟ ਦਾ ਜਵਾਬ ਫਿਰ ਖਾਲਸੇ ਨੇ ਪੱਥਰ ਦੇ ਵਿੱਚ ਦੇਣਾ ਚਾਹੀਦਾ।
1: ਚੋ ਪਈ ਸੁਨ ਕਰ ਸਿੰਘ ਸਭਾਗਨ ਸਾਧ।
0: ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਜਦੋਂ ਸਿੰਘਾਂ ਨੇ ਤੇ ਜੈਤ ਰਾਮ ਜੀ ਦੇ ਸਾਰੇ ਸਾਧੂਆਂ ਨੇ ਜਦੋਂ ਸੁਣਨਾ ਕੀਤਾ,
1: ਸਹੀ ਇਹ ਦੁਸ਼ਟਨ ਅਪਰਾਧ,
0: ਮਹਾਰਾਜ ਜੀ ਨੇ ਇਹੀ ਤਾਤ ਪਰ ਇੱਥੇ ਦੱਸਦੇ ਹਨ, ਅਖੀਰ ਦੇ ਵਿੱਚ ਸਿੱਟਾ ਦੱਸ ਦਿੱਤਾ। ਮਹਾਰਾਜ ਨੇ ਕਿਹਾ, ਨਹਿ ਸਹੀ ਹੈ ਦੁਸ਼ਟਨ ਅਪਰਾਧੂ, ਦੁਸ਼ਟ ਜਦੋਂ ਅਪਰਾਧ ਕਰਦਾ ਨਾ ਉਹਨੂੰ ਸਹਾਰਨਾ ਨਹੀਂ ਚਾਹੀਦਾ ਹੈ। ਇਹ ਗੱਲ ਸਾਧ ਸੰਗਤ ਜੀ ਦੇਖੋ, ਇਹ ਸਾਰ ਤਤ ਮਹਾਰਾਜ ਜੀ ਦੱਸ ਰਹੇ, ਕੋਈ ਵੀ ਦੁਸ਼ਟ ਭਾਵੇਂ ਪਰਸਨਲੀ ਤੌਰ ਤੇ ਵਿਅਕਤੀਗਤ ਤੌਰ ਦੇ ਉੱਤੇ ਸਾਡੇ ਉੱਤੇ ਹਮਲਾ ਕਰੇ, ਪਰਿਵਾਰਿਕ ਰੂਪ ਦੇ ਵਿੱਚ ਹਮਲਾ ਕਰੇ, ਸਮਾਜ ਦੇ ਰੂਪ ਦੇ ਵਿੱਚ, ਧਰਮ ਦੇ ਰੂਪ ਦੇ ਵਿੱਚ, ਦੇਸ਼ ਦੇ ਰੂਪ ਦੇ ਵਿੱਚ ਸਾਡੇ ਉੱਤੇ ਹਮਲਾ ਕਰਨਾ ਕਰੇ, ਉਹਦਾ ਅਪਰਾਧ ਕਦੇ ਵੀ ਪਿਆਰਿਓ ਬਖਸ਼ਣ ਯੋਗ ਨਹੀਂ ਹੁੰਦਾ। ਉਹਦਾ ਅਪਰਾਧ ਨਾ ਆਪਾਂ ਨੂੰ ਨਹੀਂ ਚੱਲਣਾ ਚਾਹੀਦਾ। ਉਹ ਦੁਸ਼ਟ ਬੰਦਿਆਂ ਦਾ ਅਪਰਾਧ, ਜਿਹੜਾ ਅਪਰਾਧ ਦਾ ਦੰਡ ਤੁਰੰਤ ਉਹਨਾਂ ਨੂੰ ਦੇਣਾ ਚਾਹੀਦਾ, ਫਿਰ ਸਮਾਜ ਦੇ ਵਿੱਚ ਸਮਰਸਤਾ ਆਵੇਗੀ। ਸਮਾਜ ਦੇ ਵਿੱਚ ਇਹ ਸ਼ਰਾਰਤੀ ਅਨਸਰ ਜਿਹੜੇ ਹਨ ਉਹਨਾਂ ਦੇ ਦੰਦ ਖੱਟੇ ਹੋਣਗੇ, ਪਾਪ ਦਾ ਲੇਵਲ ਜਿਹੜਾ ਹੈ, ਅਤਿਆਚਾਰ ਬੁਰਾਈ ਦਾ ਲੇਵਲ ਘੱਟ ਜਾਵੇਗਾ, ਤੇ ਚੰਗੇ ਪੁਣੇ ਸਾਧ ਪੁਣੇ ਦਾ ਲੈਵਲ ਜਿਹੜਾ ਉਹ ਵੱਧ ਜਾਵੇਗਾ।
1: ਅਸੇ ਸਕਲ ਹੀ ਮੋਦ ਬੜਾ।
0: ਤੇ ਇਹ ਸੁਣ ਕਰਕੇ ਪਿਆਰਿਓ ਦੇਖੋ, ਜਦੋਂ ਮਹਾਰਾਜ ਨੇ ਬਚਨ ਕੀਤਾ, ਤੁਹਾਡਾ ਵੀ ਆਪਣੇ ਵੀ ਕਈ, ਜਦੋਂ ਆਪਾਂ ਕਥਾ ਸੁਣ ਰਹੇ ਤੁਹਾਡਾ ਵੀ ਆਪ ਮੁਹਾਰੇ ਹਾਸਾ ਨਿਕਲ ਗਿਆ ਹੋਵੇਗਾ। ਇੱਕ ਪਾਸੇ ਜੈਤ ਰਾਮ ਜੀ ਕਹਿੰਦੇ, ਜੇ ਕੋ ਦਾਦੂ ਜੀ ਨੇ ਕਿਹਾ, ਜੇ ਕੋ ਮਾਰੇ ਈਂਟ ਹੇਮ ਸੀਸ ਲਏ ਚੜਾਏ, ਉਹਨੂੰ ਸਿਰ ਦੇ ਉੱਤੇ ਚੜਾ ਲੈਣਾ ਚਾਹੀਦਾ। ਮਹਾਰਾਜ ਨੇ ਕਿਹਾ, ਨਹੀਂ ਭਾਈ, ਉਹ ਤੁਹਾਡਾ ਮਤ ਹੈ, ਸਾਡਾ ਮਤ ਹੈ, ਜੇ ਕੋ ਮਾਰੇ ਈਂਟ ਠੇਮ ਪੱਥਰ ਹਨੈ ਰਸਾਏ, ਪੱਥਰ ਦੇ ਨਾਲ ਮਾਰ ਕੇ ਸਿਰ ਭੰਨ ਦਿਓ ਉਹਦਾ, ਫਿਰ ਦੇਖੋ ਤੁਹਾਡੇ ਲਾਗੇ ਥੋੜੀ ਲੱਗੇਗਾ। ਸੁਣ ਕਰਕੇ ਸਾਰੇ ਖਿੜ ਖਿੜਾ ਕੇ ਹੱਸਣ ਲੱਗੇ।
1: ਵਾਹੋ ਵਾਹੋ ਬਚ ਕਹੇ ਸੁਣਾਏ,
0: ਸਾਰੇ ਕਹਿੰਦੇ ਹਨ, ਜੈਤ ਰਾਮ ਜੀ ਦੇ ਵੀ ਸਾਧੂ, ਜੈਤ ਰਾਮ ਜੀ ਨੇ ਵੀ ਕਿਹਾ, ਵਾਹ ਵਾਹ ਸਤਿਗੁਰੂ ਮਹਾਰਾਜ। ਤਾਂ ਹੀ ਤਾਂ ਆਪਾਂ ਵੀ ਕਹਿੰਦੇ ਨਾ ਪਿਆਰਿਓ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਮਹਾਰਾਜ ਵਾਹ ਹੋ, ਤੁਹਾਡੀ ਕਰਨੀ ਕਮਾਈ ਜਿਹੜੀ ਹੈ ਤੁਹਾਡੇ ਚੋਜ ਵੀ ਜਿਹੜੇ ਨਿਆਰੇ ਹਨ ਵਾਹ ਵਾਹ ਦੇ ਯੋਗ ਹਨ।
1: ਦੋਨੋ ਪੱਖਾਂ ਕੀ ਦੁਆ ਬਾਤ,
0: ਜੇ ਦੇਖੋ ਇਹ ਦੋ ਪਕਸ਼ਾਂ ਦੀ ਜਿਹੜੀ ਬਾਤ ਜਿਹੜੀ ਹੈ,
1: ਭਾਈ ਸਭਾ ਮਹਿ ਸ਼ੁਭ ਬਖਿਆ,
0: ਤੇ ਇਹ ਪਿਆਰਿਓ ਸਭਾ ਦੇ ਵਿੱਚ ਬਖਿਆਤ ਪ੍ਰਗਟ ਰੂਪ ਦੇ ਵਿੱਚ ਹੋਈ।
1: ਗੁਰੂ ਕਹਿਓ ਆਇਓ,
0: ਮਹਾਰਾਜ ਜੀ ਨੇ ਵਚਨ ਕੀਤਾ ਕਿ ਦੇਖੋ ਭਾਈ ਇਹ ਕਲਯੁਗ ਦਾ ਭਿਆਨਕ ਬਹੁਤ ਬੇਈਮਾਨ ਲੋਕਾਂ ਦਾ ਸਮਾਂ ਆਇਆ। ਪਾਤਸ਼ਾਹ ਜੀ ਜਦੋਂ ਆਸਾ ਦੀ ਵਾਰ ਪੜਦੇ ਨਾ ਪਿਆਰਿਓ, ਮਹਾਰਾਜ ਨੇ ਵੀ ਕਿਹਾ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਓ। ਕਲਯੁਗ ਜਿਹੜਾ ਨਾ ਪਿਆਰਿਓ, ਇਹਦਾ ਰਥ ਜਿਹੜਾ ਹੈ ਇਹ ਅਗਨ ਦਾ ਹੈ, ਝੂਠ ਜਿਹੜਾ ਫਰੇਬ ਝੂਠ ਜਿਹੜਾ, ਤੇ ਉਹ ਪਿਆਰਿਓ ਅੱਗੇ ਰਥਵਾਹ ਹੋ ਕਰਕੇ ਇਹ ਹੋਵੇਗਾ। ਮਹਾਰਾਜ ਨੇ ਵੀ ਕਿਹਾ ਨਾ ਕਲਜ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਿਨੂ ਰਾ, ਧੀ ਜਿਨੂ ਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਤੇ ਕਲਯੁਗ ਦਾ ਮਹਾਰਾਜ ਜੀ ਨੇ ਵਚਨ ਕੀਤਾ, ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਨ, ਸਿਫਤੀ ਸਾਰ ਨਾ ਜਾਣੀ, ਸਦਾ ਵਸੈ ਸ਼ੈਤਾਨ। ਇੱਥੇ ਕਲਯੁਗ ਦੇ ਵਿੱਚ ਸ਼ੈਤਾਨ ਲੋਕ ਹੋਣਗੇ। ਸ਼ੈਤਾਨ ਦੇ ਕੋਲ ਪਿਆਰਿਓ ਹੱਥ ਜੋੜ ਕੇ ਜਾਓ, ਤੁਹਾਨੂੰ ਉਹਨੇ ਰਗੜਾ ਲਾ ਦੇਣਾ। ਡਾਂਗ ਲੈ ਕੇ ਜਾਓ ਸ਼ੈਤਾਨ ਦੇ ਕੋਲ, ਸ਼ਸਤਰ ਲੈ ਕਰਕੇ ਜਾਓ, ਕਿਸ ਤਰ੍ਹਾਂ ਫਿਰ ਸ਼ੈਤਾਨ ਭੂਤ ਉਤਰਦੇ ਹਨ, ਸ਼ੈਤਾਨ ਭੱਜਦੇ ਹਨ। ਭਾਵ ਕਿ ਕਲਯੁਗ ਦਾ ਭਿਆਨਕ ਸਮਾਂ ਹੈ। ਇੱਥੇ ਨਾ ਬੇਈਮਾਨ ਜਿਹੜਾ ਕੂੜ ਹੋਵੇ ਪ੍ਰਧਾਨ, ਮਹਾਰਾਜ ਨੇ ਕਿਹਾ ਕੂੜ ਹੋਵੇ ਪ੍ਰਧਾਨ, ਵੇ ਲਾ ਲਓ ਇਹ ਸਮਾਂ ਇਹੋ ਜਿਹਾ ਭਾਈ, ਕੂੜ ਇੱਥੇ ਪ੍ਰਧਾਨ ਹੋਵੇਗਾ, ਲੇਕਿਨ ਇਹਦਾ ਮੁਕਾਬਲਾ ਕਰਨਾ ਹੱਥ ਜੋੜ ਕੇ ਨਹੀਂ। ਜਦੋਂ ਕੂੜ ਆਵੇਗਾ, ਬੇਈਮਾਨ ਆਵੇਗਾ, ਜੇ ਉਹ ਆਪਣੀ ਹੱਦ ਟੱਬ ਦਾ ਵਧੀਕੀ ਕਰਦਾ ਤੇ ਉਹਦਾ ਜਵਾਬ ਇੱਟ ਦਾ ਜਵਾਬ ਪੱਥਰ ਦੇ ਨਾਲ ਦਿਓ, ਫਿਰ ਉਹਨਾਂ ਦੀ ਅਕਲ ਟਿਕਾਣੇ ਆਵੇਗੀ।
1: ਦੁਸ਼ਟਨ ਕੇ ਭਾ ਤੇਜ ਕਰਾਰਾ,
0: ਬਾਦਸ਼ਾਹ ਜੀ ਨੇ ਕਿਹਾ ਕਿ ਦੇਖੋ ਦੁਸ਼ਟਾਂ ਦਾ ਬਹੁਤ ਜ਼ਿਆਦਾ ਤੇਜ ਕਰਾਰਾ ਹੋ ਗਿਆ।
1: ਸੰਤ ਗਰੀਬ ਧੇਨ ਤਿਜ ਦੋ,
0: ਜਿਸ ਤਰ੍ਹਾਂ ਕਿ ਜਿਹੜੇ ਸਾਧੂ ਸੰਤ ਗਰੀਬ ਲੋਕ ਜਿਹੜੇ ਹਨ, ਤੇ ਇਹ ਸਿੱਧੇ ਸਾਧੇ ਜਿਹੜੇ ਬੰਦੇ
1: ਅਵਗਿਆ ਮੂਰਖ,
0: ਹੁਣ ਆ ਜਿਹੜੇ ਹਨ ਦੁਸ਼ਟਾਂ ਦਾ ਰਾਜ, ਮੁਗਲਾਂ ਦਾ ਰਾਜ ਆ ਗਿਆ। ਉਹ ਪਿਆਰਿਓ ਦੇਖੋ ਸਾਧੂ ਸੰਤ ਗਰੀਬ ਜਨਤਾ ਆਮ ਜਿਹੜੇ ਹਿੰਦੂ ਜਿਹੜੇ, ਉਹਨਾਂ ਨੂੰ ਤੰਗ ਕਰ ਰਹੇ ਹਨ, ਉਹਨਾਂ ਨੂੰ ਸਤਾ ਰਹੇ ਹਨ। ਇਹੋ ਜਿਹੇ ਬੇਈਮਾਨ ਬੰਦੇ, ਗਲਤ ਬੰਦੇ ਨੂੰ ਡੰਡ ਦੇਣਾ ਹੀ ਯੋਗ ਆਉਂਦਾ। ਪਾਤਸ਼ਾਹ ਜੀ ਨੇ ਵੀ ਕਿਹਾ ਨਾ ਮੂਰਖ ਗੰਢ ਪਵੇ ਮੋਹਿ ਮਾਰ, ਮੂਰਖ ਬੰਦੇ ਨੂੰ ਪਿਆਰਿਓ ਜਦੋਂ ਤੱਕ ਮਾਰ ਨਹੀਂ ਪੈਂਦੀ, ਚਪੇੜਾਂ ਨਹੀਂ ਪੈਂਦੀਆਂ, ਉਦੋਂ ਤੱਕ ਉਹਦੀ ਅਕਲ ਟਿਕਾਣੇ ਨਹੀਂ ਆਉਂਦੀ ਹੈ, ਉਹ ਔਰ ਜ਼ਿਆਦਾ ਹੁਜਤਾਂ ਕਰੇਗਾ। ਜਦੋਂ ਪਿਆਰਿਓ ਉਹਦੀ ਗੱਲ ਇਹ ਕਰਦੇ ਤਾਂ ਪਿਆਰਿਓ ਗੱਲ ਬਣਦੀ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਦੇਖੋ ਜਿਸ ਤਰ੍ਹਾਂ ਇੱਥੇ ਬਚਨ ਆਇਆ ਕਿ ਜੈਤ ਰਾਮ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਸ਼ਿਮਾ ਧਾਰਨ ਕਰਨਾ ਚਾਹੀਦਾ, ਅਹਿੰਸਾ ਪਰਮੋ ਧਰਮ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕਿ ਮੋਹਨ ਦਾਸ ਕਰਮਚੰਦ ਗਾਂਧੀ ਜਿਹੜੇ ਹਨ, ਚਲੋ ਲੋਕਾਂ ਨੇ ਬੜਾ ਸਤਿਕਾਰ ਦਿੱਤਾ, ਕਈ ਉਹਨਾਂ ਦੀ ਪਰਸਨੈਲਿਟੀ ਆਪਾਂ ਉਸ ਪਾਸੇ ਨਹੀਂ ਜਾਣਾ ਕਿ ਕਿਹੜਾ ਕਿਹੋ ਜਿਹਾ ਬੰਦਾ ਸੀ ਕੀ ਸੀ ਕਰਕੇ, ਲੇਕਿਨ ਜੇ ਉਹ ਜੋ ਉਹਨਾਂ ਨੇ ਗੱਲ ਕੀਤੀ ਸੀ ਮੈਂ ਉਹਦੇ ਬਾਬਤ ਬੇਨਤੀ ਕਰਾਂ। ਉਹਨੇ ਪਿਆਰੇ ਇੱਕ ਵਚਨ ਕਰਨਾ ਕੀਤਾ, ਉਹਨੇ ਕਿਹਾ ਸੀ ਸਭਾ ਦੇ ਵਿੱਚ, ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਨਾ ਸਮਝ ਦੇਸ਼ ਭਗਤ ਸਨ, ਉਹਨੇ ਹਿੰਦੀ ਵਿੱਚ ਕਿਹਾ। ਅਤੇ ਉਸ ਵੇਲੇ ਜਿਹੜੇ ਦਾ ਹਿੰਦੂ ਪੇਪਰ ਔਰ ਵੀ ਜਿਹੜੇ ਪੁਰਾ ਉਸ ਟਾਈਮ ਦੇ ਵਿੱਚ ਜਿਹੜੇ ਅਖਬਾਰ ਚੱਲਦੇ ਸਨ, ਅਤੇ ਅਖਬਾਰਾਂ ਦਾ ਦੌਰ ਹੁੰਦਾ ਸੀ ਹਿੰਦੁਸਤਾਨ ਦੇ ਪ੍ਰਮੁੱਖ ਅਖਬਾਰਾਂ ਦੇ ਵਿੱਚ, ਉਹਨੇ ਇੱਕ ਆਰਟੀਕਲ ਦਿੱਤਾ ਸੀ, ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨਾ ਸਮਝ ਦੇਸ਼ ਭਗਤ ਹੈ। ਇਹਨਾਂ ਨੇ ਮਤਲਬ ਤਰੀਕਾ ਦੇਸ਼ ਭਗਤ ਹੈ, ਮਤਲਬ ਦੇਸ਼ ਦੀ ਭਗਤੀ ਹੈ, ਦੇਸ਼ ਦੇ ਰਾਖੇ ਸਨ, ਲੇਕਿਨ ਨਾ ਸਮਝ ਸਨ। ਇਹਨਾਂ ਨੇ ਅਹਿੰਸਾ ਜਿਹੜਾ ਹੈ, ਅਹਿੰਸਾ ਨੂੰ ਧਾਰਨ ਕਰਨਾ ਕੀਤਾ, ਇਹ ਸ਼ਸਤਰਧਾਰੀ ਹੋ ਕਰਕੇ ਜੰਗ ਕੀਤੇ, ਇਹ ਉਹਨਾਂ ਨੇ ਠੀਕ ਨਹੀਂ ਕੀਤਾ। ਉਹਨੇ ਜਦੋਂ ਇਹ ਵਚਨ ਕੀਤਾ ਸਾਧ ਸੰਗਤ ਜੀ, ਉਹ ਤੋਂ ਬਾਅਦ ਦੇਖੋ ਗਿਆਨੀ ਦਿੱਤ ਸਿੰਘ ਜੀ ਆਦਿਕ, ਮੈਂ ਨਾ ਭੁੱਲਦਾ ਹੋਵਾਂ ਪ੍ਰਿੰਸੀਪਲ ਗੰਗਾ ਸਿੰਘ ਜੀ, ਮਾਫ਼ ਕਰੋ ਪ੍ਰਿੰਸੀਪਲ ਗੰਗਾ ਸਿੰਘ ਜੀ ਬਹੁਤ ਵੱਡੇ ਵਿਦਵਾਨ ਸਨ। ਉਹਨਾਂ ਨੇ ਫਿਰ ਕੀ ਕੀਤਾ ਪਿਆਰਿਓ, ਇਹਨੇ ਤਾਂ ਵਚਨ ਕਰ ਦਿੱਤਾ, ਇਹਨੇ ਕਿਹਾ ਕਿ ਮਹਾਰਾਜ ਜੀ ਦੀ ਅਵਗਿਆ ਤੌਹੀਨ ਕੀਤੀ, ਸਿੱਧਾ ਕਹਿ ਦਿੱਤਾ ਨਾ ਸਮਝ ਮੂਰਖ ਦੇਸ਼ ਭਗਤ ਸੀ ਕਰਕੇ ਗੁਰੂ ਗੋਬਿੰਦ ਸਿੰਘ ਜੀ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਕਈ ਵਾਰੀ ਉਹਨਾਂ ਨੂੰ ਸਮਾਂ ਮੰਗਿਆ ਮਿਲਣ ਦਾ, ਲੇਕਿਨ ਉਹ ਨਹੀਂ ਮਿਲਿਆ, ਅਤੇ ਉਹਨਾਂ ਨੇ ਜੁਗਤੀ ਮੁਗਤੀ ਕਰਕੇ ਨਾ ਅਤੇ ਗਾਂਧੀ ਨੂੰ ਉਹਨਾਂ ਨੇ ਫਿਰ ਮਿਲਣਾ ਕੀਤਾ। ਮਿਲ ਕਰਕੇ ਪਿਆਰਿਓ, ਪਹਿਲੇ ਤਾਂ ਕਿਉਂਕਿ ਪਤਾ ਸੀ ਕਿ ਮੈਂ ਇਹ ਵਿਸ਼ੇ ਦੇ ਉੱਤੇ ਜੇ ਮਿਲਣਾ ਤਾਂ ਉਹਨੇ ਮਿਲਣਾ ਨਹੀਂ, ਕੋਈ ਦੂਜਾ ਤੀਜਾ ਬਹਾਨਾ ਲੈ ਕਰਕੇ ਗਏ। ਉੱਥੇ ਸਭਾ ਦੇ ਵਿੱਚ ਜਦੋਂ गांधी की मुलाकात हुई ना प्रिंसीपल गंगा सिंह जी, फिर गंगा सिंह जी ने वचन किया क्या कि गांधी कि तुसा ने वचन किया सी तुसी क्या कि गुरु गोबिंद सिंह जी जिहड़े ना समझ देश भगत सन करके बोलिया कि नहीं। उन्हें कहा हाँ बोलिया मैं मनदा भी हाँ। फिर उन्हें कहा प्रिंसीपल जी ने कहा तूने कहा कि उन्होंने अहिंसा का पाठ पढ़ाया शस्त्रां नूं धारण करना किया शस्त्रधारी बन करके जंग किते युद्ध किते नहीं करना चाहिदा। गांधी ने कहा हाँ मैं बोलिया ते मैं इहदी प्रोड़ता भी करदा। ते फिर गंगा सिंह जी ने वचन किया क्या एक गल तू दस कि भाई तुसी गीता नूं मनदे के नहीं मनदे। ते फिर गांधी प्यारियो वह बार बार कहिंदे कि गीता भागवत गीता जिहड़ी है ये मेरी माँ है। रोज गीता का पाठ करिया करदे सन क्योंकि तर्क का जवाब प्यारियो बंदे नूं तर्क दे नाल देना चाहिए। उन्हें कहा गंगा सिंह जी ने कहा तुसी गीता नूं मनदे के नहीं मनदे। ते गांधी ने कहा हाँ मई मैं मनदा हाँ। एक एक बचन नूं सत करके मनदे हो? उन्हें कहा हाँ जी मैं मनदा हाँ। फिर वचन करना कीता फिर क्या कि गीता दे विच खुद कृष्ण भगवान अर्जुन नूं बोल दे। अर्जुन ने प्यारे ओ शास्त्र छड़ दिते सी ना महाभारत की जंग जदों कुरुक्षेत्र दे मैदान दे विच एक पासे कौरवां दी फौज पांडवां दी फौज आमो सामने आ गई। अपणियां दे नाल जदों जंग करन दी वारी आई ते उस वेले अर्जुन ने गांडीव छड़ दिता शास्त्र छड़ दिते। उन्हें कह दिता कि नहीं कृष्ण जी मैं लड़ नहीं सकता छड़ो परा मैं कुछ नहीं चाहिए मैं जंगल विच चल जावांगा मैं अपने आनू नहीं मार सकता हाँ। उन्हें शास्त्रां दा त्याग कर दिता ते गीता दी आरंभता ही प्यारियो इत्थों हुंदी है। भागवत गीता जो है कृष्ण भगवान जी ने जो उच्चारण कीती ए प्यारियो युद्ध दे क्षेत्र दे विच कुरुक्षेत्र दे मैदान दे विच जंग लग्या होया उत्थे उन्हें शास्त्र छड़ दिते। फिर कृष्ण भगवान जी ने गीता दी आरंभता ही इत्थों हुंदी है। कृष्ण भगवान ने कहा कि अर्जुन तू नपुंसक हो गया हिजड़ा बन गया ये नपुंसकता वाले तू कर्म क्यों कर रहा चौक शास्त्र ये बेईमान बंदे हैं इन्हों मारना ही धर्म है जे तू शास्त्र नहीं चकदा मैं चक करके तेनू डांड दवांगा। फिर उन्हें समझाया सारी भगवत गीता का सार ही यह है। इथों प्यारियो गीता की आरंभता होंगी कि अर्जुन ने शास्त्र छड़ दिते ते गीता की समाप्ति दे विच प्यारियो देखो अखीरले श्लोक आउंदे ए सब गीता का उपदेश सुन करके फिर अर्जुन कहिंदा भगवान तुसी सत बोलना कीता मैं शास्त्र नहीं छड़ांगा मैं शास्त्रधारी बनांगा। फिर उन्हें शास्त्र लै करके प्यारियो उन्हें जंग करना कीता इन्ना वड्डा महाभारत का जंग होया ते महाराज ने वचन किया। ते फिर जो इत्थे भी आपां वचन करदे आ कि भाई महाराज ने भी शास्त्रधारी होए ते उत्थे प्रिंसीपल जी ने वचन किया क्या कि देख गांधी तू गीता नूं मनदा गीता दा सार तत ही यह है धर्म की रक्षा करन दे लई शास्त्रधारी बनना पैंदा ते तू कृष्ण भगवान नूं मनदा कि नहीं मनदा। कहिंदा जी सारे देवतियां नूं मनदा ते वेख कृष्ण भगवान दे कोल ते उन्हां दी इक इहदे विच भुजा दे विच सुदर्शन चक्कर है गांडीव है किरपान है सारे शस्त्र हन। रामचंद्र जी नूं मनदा कि नहीं मनदा? उन्हें कहा हाँ जी मैं मनदा हाँ। वह भी तां शस्त्रधारी हन। एक भी तस्वीर जां मूर्ति दिखा जिहदे विच तेरे भगवान जिहड़े हन इह जिहड़े अवतारी पुरशां ने शस्त्रां नूं धारण नहीं करना कीता। उहदी अकल टिकाणे आ गई ते गांधी ने प्यारियो आप फिर माफ़ी मंगी कहण लगा कि प्रिंसीपल साहब मेरे तो बहुत वड्डी गलती हुई है मैनू नहीं बोलना चाहिदा। ते प्यारियो आ देखो ये इतिहास है ते कहा कि मैनू नहीं बोलना चाहिदा मेरे तो गलती हुई। ते फिर प्रिंसीपल साहब जी कहन लगे ते गलती जिथे की ना माफी भी तू उथे मंगना कर इस तरह नहीं कि तू गलती उथे की माफी इथे मंग रहा अखबारां दे विच तूने पाया सी ओही अखबारां दे विच ते तू अपना आर्टिकल दोबारा एक छाप ते बोल मेरे तो उस वेले गलती होई। धन गुरु गोबिंद सिंह साहब जी महाराज समझदार देश भगत सन उस वेले शास्त्रां दी हिंसा दी लोड़ सी करके। ते प्यारियो आ जिहड़ा वचन होया सी ना उस तो बाद अंग्रेजां दा राज सी इक तां इह गल होई ते जदों इन्हें गांधी ने इंज बोलना कीता महाराज जी दे शान दे खिलाफ गुस्ताखी की। एक प्यारियो गुरु का सिंह सी फौज दे विच बहुत वड्डा अफसर सी ते इस तरह कोई कॉन्फ्रेंस सी ते एक सिंह जिहड़ा वड्डा अफसर ਇਹਨੇ ਮਹਾਰਾਜ ਜੀ ਦੀ ਇਸ ਤਰ੍ਹਾਂ ਜਦੋਂ ਬੇਅਦਬੀ ਕੀਤੀ ਤੇ ਇੱਕ ਦਿਨ ਪਿਆਰੇ ਉਹ ਗਾਂਧੀ ਇਸ ਤਰ੍ਹਾਂ ਕਿੱਥੇ ਬੋਲ ਰਹੇ ਸਨ, ਉਹ ਸਿੰਘ ਅਫਸਰ ਖੜ ਕੇ ਉਹਨੇ ਇੱਕ ਵੱਟ ਕੇ ਗਾਂਧੀ ਨੂੰ ਚਪੇੜ ਮਾਰੀ ਸੀ, ਵੱਟ ਕੇ ਚਪੇੜ ਮਾਰੀ। ਉਹਨੇ ਕਿਹਾ ਕਿ ਕਿਉਂ ਮਾਰਿਆ ਭਾਈ, ਕਹਿਣ ਲੱਗਾ ਤੇ ਕਿ ਤੂੰ ਨੇ ਕਿਉਂ ਗੁਰੂ ਸਾਹਿਬ ਦੀ ਅਵੱਗਿਆ ਕੀਤੀ, ਬੇਅਦਬੀ ਕਰਨੀ ਕੀਤੀ, ਗੁਸਤਾਖੀ ਕੀਤੀ, ਤਾਂ ਤੈਨੂੰ ਇਹ ਮੈਂ ਸਜ਼ਾ ਦਿੱਤੀ ਹੈ। ਦੁਬਾਰਾ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ ਕਦੇ ਗੁਸਤਾਖੀ ਨਹੀਂ ਕਰਨੀ, ਨਹੀਂ ਤਾਂ ਖਾਲਸੇ ਨੇ ਤੈਨੂੰ ਨਹੀਂ ਛੱਡਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਦੇਖੋ, ਸਤਿਗੁਰੂ ਮਹਾਰਾਜ ਜੀ ਨੇ ਇਹੀ ਸਾਨੂੰ ਸਮਝਾਇਆ, ਇਹੀ ਬਚਨ ਕੀਤਾ ਕਿ ਭਾਈ ਜੇ ਆਪਾਂ ਪਾਪ ਨੂੰ, ਜਿਹੜਾ ਅਤਿਆਚਾਰ ਗਲਤ ਕੰਮ ਨੂੰ ਨਹੀਂ ਰੋਕਦੇ ਹਾਂ ਤੇ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਵੇਗੀ, ਫਿਰ ਧਰਮ ਦੀ ਹਾਨੀ ਹੋ ਜਾਵੇਗੀ।
1: ਧਰਨੀ ਛਿਮਾ ਨਹੀਂ ਨਿਭਾਵੇ,
0: ਜੇ ਕਿਉਂਕਿ ਕੋਈ ਚੰਗਾ ਬੰਦਾ ਸਾਧ ਬੰਦਾ ਆਵੇ ਉਹਨੂੰ ਛਿਮਾ ਕਰੋ ਚੰਗੀ ਗੱਲ ਹੈ, ਬੇਈਮਾਨ ਬੰਦਾ, ਅਪਰਾਧੀ ਬੰਦਾ, ਗੁਨਾਹਗਾਰ ਬੰਦਾ ਜਿਹੜਾ ਉਹਨੂੰ ਛਿਮਾ ਕਰਨਾ ਤੇ ਉਸ ਤੋਂ ਵੱਡਾ ਗੁਨਾਹ ਕਰਨਾ ਹੋ ਜਾਂਦਾ। ਉਹਨੇ ਤਾਂ ਗੁਨਾਹ ਕੀਤਾ, ਇੱਕ ਗੁਨਾਹਗਾਰ ਨੇ ਪਿਆਰੇ ਉਹ ਗੁਨਾਹ ਕੀਤਾ, ਬਹੁਤ ਵੱਡਾ ਕ੍ਰਾਈਮ ਕੀਤਾ ਤੇ ਉਹ ਤੁਹਾਡੇ ਅੱਗੇ ਉਹ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ। ਜੇ ਤੁਸੀਂ ਸਿਆਣੇ ਹੋ, ਜੇ ਕਿਸੇ ਨੇ ਪਿਆਰਿਓ ਉਹਦੀ ਗੱਲਬਾਤ ਵਿੱਚ ਆ ਕਰਕੇ ਉਹਨੂੰ ਮਾਫ ਕਰ ਦਿੱਤਾ, ਸਿਆਣੇ ਕਹਿੰਦੇ ਉਹਨੇ ਜਿਹੜਾ ਅਪਰਾਧ ਕੀਤਾ ਉਸ ਤੋਂ ਕਈ ਗੁਣਾ ਵੱਡਾ ਅਪਰਾਧ ਇਹਨੇ ਕਰ ਦਿੱਤਾ।

0: ਨਾ ਭਾਈ ਇਹਦਾ ਇਹਦੇ ਨਾਲ ਆਪਣਾ ਤੇਜ ਦਿਖਾਉਣ ਦੇ ਲਈ, ਇਹ ਉਹਨਾਂ ਨੂੰ ਦਮਖਮ ਦਿਖਾਉਣ ਦੇ ਲਈ ਕਿ ਭਾਈ ਪ੍ਰੇਮ ਨਾਲ ਆਵੇਗਾ, ਆ ਗੁਰੂ ਘਰ ਦੇ ਵਿੱਚ ਲੰਗਰ ਵੀ ਚੱਲ ਰਿਹਾ, ਤੇ ਜੇ ਸ਼ਾਸਤਰ ਲੈ ਕਰਕੇ ਆਵੇਗਾ ਤੇ ਫਿਰ ਅਸੀਂ ਫਿਰ ਤਲਵਾਰ ਵੀ ਪਕੜ ਕੇ ਬੈਠੇ ਹੋਏ ਹਾਂ। ਇਹੀ ਪਿਆਰੀ ਉਹ ਸਿਧਾਂਤ ਜੋ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਜੀ ਦੇ ਪਾਵਨ ਬੋਲ ਹਨ, ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹੇ ਅਵਰ ਨਾ ਦਲੈ। ਜੋ ਸਾਡਾ ਜੈਕਾਰਾ ਹੈ ਨਾ, ਆਪਾਂ ਰੋਜ਼ ਜੈਕਾਰਾ ਛੱਡਦੇ ਹਾਂ ਦੇਗ ਤੇਗ ਫਤਿਹ ਕਰਕੇ। ਦੇਗ ਦਾ ਮਤਲਬ ਪਿਆਰਿਓ ਇਹਦਾ ਸੰਬੰਧ ਪਿਆਰ ਦੇ ਨਾਲ ਹੈ, ਭੋਜਨ ਦੇ ਨਾਲ ਹੈ। ਜਿਹਦੇ ਨਾਲ ਪਿਆਰ ਹੁੰਦਾ, ਜਿਹਦੇ ਨਾਲ ਆਪਾਂ ਬੜਾ ਪਿਆਰ ਕਰਦੇ ਹਾਂ, ਉਹ ਜਦੋਂ ਆਵੇ ਨਾ ਆਪਾਂ ਕਹਿੰਦੇ ਆਓ ਜੀ ਬੈਠੋ, ਪ੍ਰਸ਼ਾਦਾ ਛਕੋ, ਜਲ ਪਾਨ ਛਕੋ, ਉਹਨਾਂ ਨੂੰ ਭੋਜਨ ਦਿੰਦੇ ਹਾਂ। ਕੋਈ ਪਿਆਰਿਓ ਚੜ ਕਰਕੇ ਆਵੇ ਤੁਹਾਨੂੰ ਮਾਰਨ ਦੇ ਲਈ ਆਵੇ, ਫਿਰ ਬੰਦਾ ਭੋਜਨ ਲੈ ਕਰਕੇ ਨਹੀਂ ਜਾਂਦਾ, ਫਿਰ ਸ਼ਾਸਤਰ ਲੈ ਕਰਕੇ ਜਾਂਦਾ। ਗੁਰੂ ਘਰ ਦੇ ਵਿੱਚ ਦੋਵੇਂ ਹਨ ਪਿਆਰਿਓ, ਯਾਦ ਰੱਖਣਾ ਚਾਹੀਦਾ। ਸਿੱਖਾਂ ਦੇ ਕੋਲ ਵੀ ਜਿਹੜਾ ਵੀ ਗੁਰੂ ਕਾ ਪਿਆਰਾ ਭਾਵਨਾ ਵਾਲਾ ਸਿੱਖ, ਉਹਦੇ ਕੋਲ ਦੇਗ ਅਤੇ ਤੇਗ ਦੀ ਜੈ ਜੈਕਾਰ ਹੈ। ਉਹਦੇ ਕੋਲ ਪ੍ਰੇਮ ਦੇ ਨਾਲ ਜਾਓ, ਉਹਨੇ ਜੀ ਸੱਦ ਕੇ ਤੁਹਾਨੂੰ ਭੋਜਨ ਛਕਾਉਣਾ, ਆਪਣੇ ਵਿੱਚ ਜਜ਼ਬ ਕਰਨਾ, ਬੜਾ ਸਤਿਕਾਰ ਕਰੇਗਾ। ਚੱਲ ਕਰਕੇ ਜਾਓ ਤੇ ਉਹ ਪਿਆਰਿਓ ਤੁਹਾਨੂੰ ਦੇਗ ਦੇਵੇਗਾ। ਜੇ ਚੜ ਕਰਕੇ ਜਾਓ ਤੇ ਉਹਨੇ ਤੇਗ ਦੇ ਨਾਲ ਤੁਹਾਡਾ ਮੁਕਾਬਲਾ ਕਰਨਾ, ਤੁਹਾਨੂੰ ਝਟਕਾਉਣਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਗੁਰੂ ਘਰ ਦੇ ਵਿੱਚ ਦੇਗ ਤੇਗ ਜਗ ਮੈਂ ਦੋ ਚੱਲੈ। ਅੱਜ ਵੀ ਪਿਆਰਿਓ ਦੇਖੋ ਤੇ ਦੇਗ ਜਿਹੜੀ ਹੈ ਬਾਰ ਬਾਰ ਗੁਰੂ ਕੇ ਲੰਗਰਾਂ ਵਿੱਚ ਦੇਗ ਖੁੱਲ੍ਹੇ ਭੰਡਾਰੇ ਵਰਤ ਰਹੇ। ਪ੍ਰੇਮ ਦੇ ਨਾਲ ਆਓ, ਗੱਫਾ ਪਾਣੀ ਛਕੋ, ਲੇਕਿਨ ਚੜ ਕਰਕੇ ਆਓਗੇ, ਅੰਦਰ ਸ਼ਾਸਤਰ ਵੀ ਰੱਖਿਆ ਕੋਈ ਸਜਾਉਣ ਦੇ ਲਈ ਨਹੀਂ, ਫਿਰ ਕੋਈ ਚੜ ਕਰਕੇ ਆਇਆ ਉਹਨੂੰ ਝਟਕਾਉਣ ਦੇ ਲਈ, ਇਹਦੀ ਧਾਰ ਦੇ ਵਿੱਚੋਂ ਲੰਘਾਉਣ ਦੇ ਲਈ। ਪਾਤਸ਼ਾਹ ਜੀ ਨੇ ਕਿਹਾ ਕਲਯੁਗ ਦਾ ਭਿਆਨਕ ਸਮਾਂ ਹੈ ਭਾਈ, ਤਾਂ ਹੀ ਜੇ ਤੁਸੀਂ ਪਰਿਪੂਰਨ ਹੋ ਗਏ, ਚੜ੍ਹਦੀ ਕਲਾ ਵਿੱਚ ਸਮੇਂ ਦੇ ਅਨੁਸਾਰ ਚਲੋਗੇ, ਤਾਂ ਹੀ ਜਿਹੜਾ ਨਾ ਇਹ ਕਲਯੁਗ ਦੇ ਸਮੇਂ ਦੇ ਵਿੱਚ ਬਣ ਕੇ ਆਵੇਗਾ।
1: ਜੀਤੇ ਹੱਦ ਚਿੰਤਾ ਬਿਸਰਾਵੇ,
0: ਨਹੀਂ ਤਾਂ ਫਿਰ ਕੀ ਹੋਵੇਗਾ। ਤੇ ਆ ਜਿਹੜੇ ਲੋਕ ਜਿਹੜੇ ਹਨ, ਇਹਨਾਂ ਨੇ ਬਹੁਤ ਜ਼ਿਆਦਾ ਵਧੀਕੀ ਕਰ ਦੇਣੀ ਹੈ, ਬਹੁਤ ਇਹਨਾਂ ਨੇ ਗਲਤ ਕੰਮ ਕਰਨੇ ਹਨ।
1: ਸੁੱਧ ਬੁੱਧ ਸਹਤ ਭਲੇ ਗੁਰ
0: ਸਾਹਿਬ, ਇਸ ਕਰਕੇ ਭਾਈ ਆਪਣੀ ਸੁੱਧ ਬੁੱਧ ਦੇ ਨਾਲ, ਸਮਝਦਾਰੀ ਦੇ ਨਾਲ,
1: ਉਰਦੇ ਕਲਯੁਗ ਨਿਰਵਾਰੇ,
0: ਤੇ ਕਲਯੁਗ ਨਿਰਵਾਰੇ ਜਿਹੜਾ ਮਨੁੱਖ ਹੁੰਦਾ ਨਾ, ਸਤਿਗੁਰੂ ਮਹਾਰਾਜ ਨੇ ਵੀ ਕਿਹਾ ਨਾ ਪਿਆਰੀਓ, ਸਭ ਤੋਂ ਵੱਡੀ ਦਾਤ, ਇੱਕ ਕੀਮਤੀ ਜਿਹਨੂੰ ਮਾਸਟਰ ਕੀ ਆਪਾਂ ਬੋਲਦੇ ਹਾਂ, ਮਹਾਰਾਜ ਜੀ ਨੇ ਜੋ ਬਚਨ ਕੀਤਾ, ਕਿਉਂਕਿ ਖਾਲਸਾ ਪਿਆਰਿਓ ਇੱਕ ਨਿਯਮ ਹੁੰਦੇ, ਮਰਿਆਦਾ ਹੁੰਦੀ ਹੈ, ਲੇਕਿਨ ਕਈ ਵਾਰੀ ਕਈ ਨਿਯਮ ਕਈ ਮਰਿਆਦਾ ਜਦੋਂ ਨਹੀਂ ਚੱਲੇ, ਮਹਾਰਾਜ ਨੇ ਬਚਨ ਕੀਤਾ ਵਕਤ ਵਿਚਾਰੈ ਸੋ ਬੰਦਾ ਹੋਏ। ਫਿਰ ਪਿਆਰਿਓ ਵਕਤ ਦੀ ਵਿਚਾਰ ਕਰਨੀ ਚਾਹੀਦੀ ਹੈ, ਵਕਤ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ, ਵਕਤ ਤੁਹਾਨੂੰ ਕੀ ਬੋਲਦਾ। ਜੇ ਵਕਤ ਦੇ ਅਨੁਸਾਰ ਨਹੀਂ ਚੱਲੋਗੇ ਤੇ ਪਿਆਰਿਓ ਕੰਮ ਖਰਾਬ ਹੋ ਜਾਂਦਾ ਹੈ। ਸੋ ਮਹਾਰਾਜ ਜੀ ਨੇ ਜੋ ਬਚਨ ਕੀਤਾ ਪਿਆਰਿਓ, ਮੈਂ ਸਾਖੀ ਆਪ ਨੂੰ ਸਰਵਣ ਕਰਾਵਾਂ। ਜਦੋਂ ਉੱਚ ਸ਼ਰੀਫ ਦੇ ਪੀਰ ਬਣ ਕਰਕੇ ਗੁਰੂ ਮਹਾਰਾਜ ਜੀ ਨਿਕਲ ਰਹੇ ਸਨ, ਉਸ ਵੇਲੇ ਪਿਆਰਿਓ ਤੁਰਕਾਂ ਨੇ ਘੇਰਾ ਪਾ ਲਿਆ। ਅੱਜ ਵੀ ਉਹ ਪਾਵਨ ਅਸਥਾਨ ਮਾਛੀਵਾੜੇ ਸਾਹਿਬ ਤੋਂ ਬਾਹਰ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਇਹ ਕੁਛ ਪ੍ਰਨਾਂਗ ਦੇ ਉੱਤੇ ਕੁਛ ਕਿਲੋਮੀਟਰ ਦੂਰ ਦੇ ਉੱਤੇ ਹੈ। ਉੱਥੇ ਪਿਆਰਿਓ ਤੁਰਕਾਂ ਦਾ ਘੇਰਾ ਸੀ, ਰੋਕ ਲਿਆ ਗਿਆ। ਤੇ ਫਿਰ ਰੋਕ ਕਰਕੇ ਕਹਿੰਦੇ ਕਿ ਭਾਈ ਕਿਹਦੀ ਸ਼ਨਾਖਤ ਅਸੀਂ ਕਰਾਉਣੀ ਹੈ ਤਾਂ ਤੁਹਾਨੂੰ ਅੱਗੇ ਜਾਣ ਦੇਣਾ। ਉੱਥੇ ਰੋਕ ਕਰਕੇ ਫਿਰ ਕਹਿੰਦੇ ਕਿ ਜੀ ਅਸੀਂ ਖਾਣਾ ਤਿਆਰ ਕੀਤਾ ਤੇ ਤੁਸੀਂ ਸਾਡੇ ਨਾਲ ਭੋਜਨ ਛਕੋ। ਤੇ ਉਹਨਾਂ ਨੇ ਕਹਿ ਦਿੱਤਾ ਪਿਆਰਿਆਂ ਨੇ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨੇ, ਭਾਈ ਮਾਨ ਸਿੰਘ ਜੀ ਨੇ, ਗਨੀ ਖਾਂ, ਨਬੀ ਖਾਂ ਜੀ ਸਨ, ਚਲੋ ਉਹ ਤਾਂ ਮੁਸਲਮਾਨ ਸੀ। ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਭੋਜਨ ਸਾਡੇ ਨਾਲ ਛਕਣਾ। ਔਰ ਇੱਕ ਗੱਲ ਪਿਆਰਿਓ, ਉਹ ਪਰਖ ਕਰਨਾ ਚਾਹੁੰਦੇ ਸੀ ਕਿ ਸਾਡਾ ਭੋਜਨ ਖਾਂਦੇ ਕਿ ਨਹੀਂ ਖਾਂਦੇ। ਤਾਂ ਹੀ ਤਾਂ ਉਹਨਾਂ ਨੇ ਕਿਹਾ, ਕਿਉਂਕਿ ਮੁਸਲਮਾਨ ਜਿਹੜਾ ਨਾ ਪਿਆਰਿਓ, ਉਹ ਜਿੱਥੇ ਵੀ ਨਾ ਧਾਰਮਿਕ ਸਮਾਗਮ ਹੋਵੇ ਉਹ ਇੱਕ ਦੂਜੇ ਦਾ ਬੜਾ ਜੂਠਾ ਖਾਂਦੇ। ਅੱਜ ਵੀ ਜਦੋਂ ਉਹਨਾਂ ਦੀਆਂ ਮਸੀਤਾਂ ਦੇ ਵਿੱਚ ਕਈ ਥਾਵਾਂ 'ਤੇ ਦੇਖੋ, ਉਹਨੂੰ ਦਸਤਰਖਾਨਾ ਬੋਲਦੇ, ਉੱਥੇ ਰੱਖ ਲੈਂਦੇ, ਇੱਕੋ ਥਾਲ ਵਿੱਚ ਸਾਰੇ ਬੈਠ ਕੇ ਖਾਂਦੇ ਹਨ। ਮਹਾਰਾਜ ਨੇ ਤਾਂ ਮਹਾਰਾਜ ਜੀ ਦੇ ਲਈ ਵੀ ਕਿਹਾ ਅਤੇ ਮਹਾਰਾਜ ਨੇ ਫਿਰ ਕਹਿ ਦਿੱਤਾ ਕਿ ਭਾਈ ਅਸੀਂ ਤਾਂ ਸਦਾ ਵਰਤ ਰਹਿੰਦੇ ਹਾਂ, ਇੱਕ ਵਾਰੀ ਜਿਹੜਾ ਸਵੇਰੇ ਥੋੜ੍ਹਾ ਕੁ ਭੋਜਨ ਛਕ ਲਿਆ, ਉਹ ਤੋਂ ਬਾਅਦ ਅਸੀਂ ਛਕਦੇ ਨਹੀਂ। ਚਲੋ ਮਹਾਰਾਜ ਦੀ ਗੱਲ ਹੋਈ, ਸਿੰਘਾਂ ਦੀ ਵਾਰੀ ਆਈ ਅਤੇ ਉਹਨਾਂ ਨੇ ਕਿਹਾ ਮਹਾਰਾਜ ਇਹਨਾਂ ਨੂੰ ਤਾਂ ਭੋਜਨ ਛਕਾਓ। ਅਤੇ ਫਿਰ ਉਹ ਸਿੰਘ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਕਿਹਾ ਸਤਿਗੁਰੂ ਮਹਾਰਾਜ ਤੁਰਕਾਂ ਦਾ ਜੂਠਾ ਕਿਸ ਤਰ੍ਹਾਂ ਉਹਨਾਂ ਦੀ ਥਾਲ ਵਿੱਚ ਉਹਨਾਂ ਦਾ ਭੋਜਨ ਖਾਵਾਂਗੇ। ਮਹਾਰਾਜ ਨੇ ਇਹੀ ਬਚਨ ਕੀਤਾ, ਖਾਲਸਾ ਜੀਓ ਵਕਤ ਵਿਚਾਰੈ ਸੋ ਬੰਦਾ ਹੋਏ, ਵਕਤ ਦੀ ਵਿਚਾਰ ਕਰਨਾ ਕਰੋ। ਜੇ ਵਿਚਾਰ ਨਹੀਂ ਕੀਤੀ ਨਾ, ਇਹਨਾਂ ਨੇ ਇਹਨਾਂ ਨੂੰ ਸ਼ੱਕ ਪੈ ਜਾਣਾ, ਇਹਨਾਂ ਨੇ ਤੁਹਾਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਹਨਾਂ ਨੇ ਕਹਿਣਾ ਕਿ ਭਾਈ ਤੁਸੀਂ ਆਖ ਦੇਣਾ, ਕਿਉਂਕਿ ਉਸ ਵੇਲੇ ਸਾਰਿਆਂ ਨੇ ਮੁਸਲਮਾਨਾਂ ਦਾ ਭੇਸ ਧਾਰਨ ਕਰਨਾ ਕੀਤਾ। ਗੁਰੂ ਮਹਾਰਾਜ ਜੀ ਵੀ ਉੱਚ ਸ਼ਰੀਫ ਦੇ ਪੀਰ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹ ਵੀ ਉੱਚ ਸ਼ਰੀਫ ਦੇ ਪੀਰ ਇਹ ਬਣ ਗਏ ਸਨ, ਕਿਉਂਕਿ ਇਸਲਾਮੀ ਭੇਖ ਧਾਰਨ ਕੀਤਾ ਹੈ। ਅਤੇ ਹੁਣ ਜੇ ਆਪਾਂ ਇਹਨਾਂ ਦੇ ਨਾਲ ਤੁਸੀਂ ਭੋਜਨ ਨਹੀਂ ਛਕਦੇ, ਇਹਨਾਂ ਨੂੰ ਸ਼ੱਕ ਪੈ ਜਾਣਾ, ਇਹਨਾਂ ਨੇ ਗ੍ਰਿਫਤਾਰ ਕਰਕੇ ਨਾ ਸਾਰਿਆਂ ਨੂੰ ਇਹਨੇ ਖਤਮ ਕਰ ਦੇਣਾ, ਵਕਤ ਦੀ ਨਜ਼ਾਕਤ ਨੂੰ ਸਮਝੋ। ਮਹਾਰਾਜ ਨੇ ਉਸ ਵੇਲੇ ਬਚਨ ਕੀਤਾ, ਚਲੋ ਇੱਕ ਕੰਮ ਕਰੋ, ਤੁਸੀਂ ਜਦੋਂ ਭੋਜਨ ਛਕਣਾ ਨਾ, ਉਸ ਵੇਲੇ ਮਨ ਹੀ ਮਨ ਮੂਲ ਮੰਤਰ ਦਾ ਜਾਪ ਕਰੋ ਅਤੇ ਉਹਨੂੰ ਕਿਰਪਾਨ ਭੇਟ ਕਰਨਾ ਕਰੋ, ਉਹ ਭੋਜਨ ਦੇ ਵਿੱਚ ਕਿਰਪਾਨ ਭੇਟ ਕਰੋ। ਅਤੇ ਇਸ ਤਰ੍ਹਾਂ ਹੀ ਕੀਤਾ ਗਿਆ। ਜਦੋਂ ਭੋਜਨ ਦਾ ਥਾਲ ਲਿਆਉਣਾ ਕੀਤਾ, ਉਹ ਤੁਰਕੜੇ ਵੀ ਜਿਹੜੇ ਨਾਲ ਬੈਠ ਗਏ ਅਤੇ ਇਹਨਾਂ ਨੇ ਗੁਰਮੁਖਾਂ ਨੇ ਪਿਆਰਿਓ ਆਪਣੀ ਕਿਰਪਾਨ ਕੱਢ ਕਰਕੇ ਕਮਰ ਕੱਸੇ ਦੇ ਵਿੱਚੋਂ ਛੋਟਾ ਖੰਜਰ ਕੱਢ ਕੇ ਅੰਦਰ ਖਾਤੇ ਮੂਲ ਮੰਤਰ ਦਾ ਜਾਪ ਕੀਤਾ। ਅਤੇ ਜਿਸ ਤਰ੍ਹਾਂ ਆਪਾਂ ਕਿਰਪਾਨ ਭੇਟ ਕਰਦੇ ਹਾਂ, ਇਸ ਤਰ੍ਹਾਂ ਕਿਰਪਾਨ ਭੇਟ ਕੀਤਾ। ਉਹਨਾਂ ਤੁਰਕਾਂ ਨੇ ਕਿਹਾ ਕਿ ਆਹ ਕੀ ਕਰ ਰਹੇ ਹੋ ਤੁਸੀਂ? ਅਤੇ ਤੁਰੰਤ ਜਵਾਬ ਦਿੱਤਾ, ਤੁਸੀਂ ਮੱਕੇ ਨਹੀਂ ਗਏ? ਕਹਿਣ ਲੱਗੇ ਗਏ ਸੀ ਜੀ, 3-4 ਸਾਲ ਹੋ ਗਏ। ਓਹੋ, ਲੇਟ ਹੋ ਗਿਆ। ਹੁਣ ਦੇਖੋ ਉੱਥੋਂ ਦੇ ਜਿਹੜੇ ਮੌਲਵੀ ਕਾਜੀ ਸਾਹਿਬ ਵੱਡੇ ਜਿਹੜੇ ਹਨ, ਉਹਨਾਂ ਨੇ ਇਹ ਆਦੇਸ਼ ਜਾਰੀ ਕਰਨਾ ਕੀਤਾ, ਕਿਹਾ ਕਿ ਜਦੋਂ ਵੀ ਭੋਜਨ ਕਰਨਾ ਨਾ ਭਾਈ, ਅਤੇ ਦਰੂਦ ਪੜਨ ਤੋਂ ਪਹਿਲਾਂ ਅਤੇ ਨਾਲ ਕਿਰਪਾਨ ਇਹ ਸ਼ਸਤਰ ਨੂੰ ਭੇਟ ਕਰਨਾ ਚਾਹੀਦਾ, ਇਹਦੇ ਵਿੱਚ ਫੇਰਨਾ ਚਾਹੀਦਾ, ਕਰਦ ਫੇਰਨੀ ਚਾਹੀਦੀ ਹੈ। ਇਹ ਮਰਿਆਦਾ ਹੁਣੇ ਉੱਥੋਂ ਲਾਗੂ ਹੋਈ। ਕਹਿਣ ਲੱਗੇ ਅੱਛਾ ਜੀ, ਸਾਨੂੰ ਨਹੀਂ ਪਤਾ, ਅਸੀਂ ਵੀ ਇੰਜ ਕਰਾਂਗੇ। ਮੂਲ ਮੰਤਰ ਦਾ ਜਾਪ ਕਰਕੇ ਪਿਆਰਿਓ ਕਿਰਪਾਨ ਭੇਟ ਕੀਤਾ। ਗੁਰੂ ਘਰ ਦਾ ਨਾਮ ਵੀ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ। ਮਹਾਰਾਜ ਨੇ ਇਹੀ ਜੁਗਤ ਦੱਸੀ, ਕਿਹਾ ਵਕਤ ਵਿਚਾਰੋ ਭਾਈ, ਜੇ ਵਕਤ ਦੇ ਅਨੁਸਾਰ ਨਹੀਂ ਚੱਲੋਗੇ ਕੰਮ ਬਹੁਤ ਖਰਾਬ ਹੋਣਾ ਹੈ, ਕਿਉਂਕਿ ਆਪਾਂ ਨੇ ਅੱਗੇ ਮਾਰ ਕੇ ਮਾਰਨੇ। ਜੇ ਇਹ ਛੋਟੀਆਂ ਗੱਲਾਂ ਵਿੱਚ ਅੜ ਗਏ, ਖੜ ਗਏ ਤੇ ਆਪਾਂ ਅੱਗੇ ਨਹੀਂ ਵੱਧ ਸਕਦੇ, ਇੱਥੇ ਇਹਨਾਂ ਨੇ ਸਾਨੂੰ ਪਕੜ ਕੇ ਖਤਮ ਕਰ ਦੇਣਾ, ਸ਼ਹੀਦ ਕਰ ਦੇਣਾ।
1: ਰਹੇ ਸ਼ਸਤਰ ਸਿਮ ਰਹੇ ਸਤਨਾਮ।
0: ਤੇ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਕਿ ਭਾਈ ਕਿ ਸਿਰਫ ਇਹ ਨਹੀਂ, ਇਹ ਵੀ ਸਾਧ ਸੰਗਤ ਜੀ ਸਿੱਖਾਂ ਨੂੰ ਚਾਹੀਦਾ, ਕੰਨ ਖੋਲ੍ਹ ਕਰਕੇ ਸਾਨੂੰ ਇਹ ਗੱਲ ਨੂੰ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਕਿ ਸਿਰਫ ਸ਼ਸਤਰ ਧਾਰੀ ਨਹੀਂ ਭਾਈ, ਜੇ ਆਪਾਂ ਸ਼ਸਤਰਧਾਰੀ ਹਾਂ, ਇਹਦੇ ਨਾਲ ਮਹਾਰਾਜ ਜੀ ਨੇ ਕਿਹਾ ਤੇ ਪਰਮਾਤਮਾ ਦਾ ਨਾਮ ਵੀ ਜਪਣਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰੋ, ਬਾਣੀ ਦਾ ਜਾਪ ਕਰੋ, ਇਹਦੇ ਨਾਲ ਬੈਲੈਂਸ ਹੋਵੇਗਾ। ਸ਼ਸਤਰਧਾਰੀ ਬਣਨਾ ਇਹ ਨਹੀਂ ਕਿ ਸ਼ਸਤਰ ਲੈ ਕਰਕੇ ਨਿਰਦਈ ਬਣ ਗਏ, ਜਿਹਨੂੰ

0: ਸ਼ਸਤਰ ਧਾਰਨ ਕਰਨ ਤੋਂ ਪਹਿਲਾਂ ਪਿਆਰਿਓ ਰੋਜ਼ ਬਾਣੀ ਦਾ ਜਾਪ ਕਰਨਾ ਤਾਂ ਜਾ ਕਰਕੇ ਬੈਲੈਂਸ ਆਵੇਗਾ, ਨਹੀਂ ਤਾਂ ਸ਼ਸਤਰ ਲੈ ਕਰਕੇ ਬੰਦਾ ਅਪਰਾਧੀ ਬਣ ਜਾਵੇਗਾ, ਨਿਰਦਈ ਬਣ ਜਾਵੇਗਾ। ਮਹਾਰਾਜ ਨੇ ਖਾਲਸੇ ਨੂੰ ਨਿਰਦਈ ਨਹੀਂ ਬਣਾਇਆ, ਮਹਾਰਾਜ ਜੀ ਨੇ ਪਹਿਲੇ ਖਾਲਸੇ ਨੂੰ ਸੰਤ ਬਣਾਇਆ ਹੈ। ਸੰਤ ਦੀ ਪਰਿਭਾਸ਼ਾ ਨਾਮ ਜਪਣਾ, ਬਾਣੀ ਪੜ੍ਹਨੀ, ਸਿਪਾਹੀ ਦੀ ਪਰਿਭਾਸ਼ਾ ਹੁੰਦੀ ਹੈ ਸ਼ਸਤਰਧਾਰੀ ਬਣਨਾ। ਦੋਵਾਂ ਦਾ ਸੁਮੇਲ ਹੈ, ਪਹਿਲੇ ਸੰਤ ਉਹ ਤੋਂ ਬਾਅਦ ਸਿਪਾਹੀ। ਇਸ ਕਰਕੇ ਯਾਦ ਰੱਖਣਾ ਕਰੋ, ਜਦੋਂ ਆਪਾਂ ਸ਼ਸਤਰ ਸਜਾਉਂਦੇ ਹਾਂ ਇਹਦੇ ਨਾਲ ਕਦੇ ਵੀ ਕਿਹਦੇ ਉੱਤੇ ਅਤਿਆਚਾਰ ਦੁਰਾਚਾਰ ਨਹੀਂ ਕਰਨਾ ਚਾਹੀਦਾ। ਤੇ ਸੱਚ ਜਾਣੋ, ਜਿਹੜਾ ਨਾਮ ਬਾਣੀ ਦਾ ਜਾਪ ਕਰਦਾ ਹੈ, ਜੋ ਸਿਮਰਨ ਸਾਧਨਾ ਕਰਦਾ, ਇਹੋ ਜਿਹਾ ਬੰਦਾ ਜਦੋਂ ਸ਼ਸਤਰ ਰੱਖਦਾ ਉਹਦੇ ਸ਼ਸਤਰ ਫਿਰ ਉਹਦੀ ਤਲਵਾਰ ਤਲਵਾਰ ਨਹੀਂ, ਉਹਦੀ ਤਲਵਾਰ ਕਿਰਪਾਨ ਬਣ ਜਾਂਦੀ ਹੈ।
1: ਧਰਮ ਧਰਹੇ ਪਹੁੰਚੇ ਸੁਰ ਧਾਮੂ।
0: ਤੇ ਫਿਰ ਧਰਮ ਦੇ ਲਈ ਸ਼ਸਤਰ ਨੂੰ ਚੱਕਣਾ ਚਾਹੀਦਾ, ਅਧਰਮ ਦੇ ਲਈ ਨਹੀਂ, ਅਧਰਮ ਵਧਾਉਣ ਦੇ ਲਈ ਨਹੀਂ, ਅਧਰਮ ਨੂੰ ਰੋਕਣ ਦੇ ਲਈ ਤੇ ਧਰਮ ਦਾ ਪ੍ਰਚਾਰ ਕਰਨ ਦੇ ਲਈ, ਗਊ ਗਰੀਬ ਦੀ ਰਾਖੀ ਕਰਨ ਦੇ ਲਈ ਸ਼ਸਤਰ ਲੈ ਕਰਕੇ ਸ਼ਸਤਰਾਂ ਦੇ ਨਾਲ ਜ਼ਾਲਮਾਂ ਦੇ ਨਾਲ ਟਾਕਰਾ ਕਰਨਾ ਚਾਹੀਦਾ।
1: ਇਸ ਕਾਰਨ ਤੇ ਪੰਥ ਉਪਾਅ,
0: ਮਹਾਰਾਜ ਜੀ ਨੇ ਕਿਹਾ ਜੈਤ ਰਾਮ ਜੀ ਇਹੀ ਕਾਰਨ ਹੈ, ਤਾਂ ਹੀ ਤਾਂ ਅਸੀਂ ਤੀਸਰ ਪੰਥ ਚਲਾਇਓ। ਵੱਡ ਗੁਣੀ ਗਹਿਰਾ, ਬੜਾ ਗੰਭੀਰ ਤੇ ਬਹੁਤ ਗੁਣਵਾਨ ਤੀਸਰ ਪੰਥ, ਖਾਲਸਾ ਪੰਥ ਜਿਹੜਾ ਹੈ ਇਹਦੀ ਅਸਾਂ ਨੇ ਸਥਾਪਨਾ ਕਰਨੀ ਕੀਤੀ ਹੈ, ਇਹਨੂੰ ਪ੍ਰਗਟ ਕਰਨਾ ਕੀਤਾ।
1: ਆਯੁਧ ਰਸਬੀਰ ਵਧਾ,
0: ਤੇ ਇਹ ਆਯੁਧ ਸ਼ਸਤਰ ਦੇ ਕਰਕੇ ਤੇ ਪਹਿਲੇ ਬਾਣੀ ਤੇ ਬਾਣੇ ਦਾ ਧਾਰਨੀ ਜਿਹੜਾ ਹੈ, ਪਹਿਲੇ ਸ਼ਸਤਰ ਫਿਰ ਸ਼ਸਤਰ ਦਾ ਧਾਰਨੀ ਬਣਾ ਕਰਕੇ ਅਸੀਂ ਖਾਲਸੇ ਨੂੰ ਮੁਕੰਮਲ ਕਰਨਾ ਕੀਤਾ। ਜਿਹੜਾ ਪਿਆਰੇ ਇੱਕ ਪੈਰ ਤੋਂ ਜਿਹੜਾ ਹੈ ਇਹ ਹੋ ਜਾਵੇ, ਲੰਗੜਾ ਹੋ ਜਾਵੇ ਤੇ ਉਹ ਬੰਦਾ ਜਿਹੜਾ ਹੈ ਉਹ ਰਫਤਾਰ ਨਹੀਂ ਚੱਲ ਸਕਦਾ, ਦੋਵੇਂ ਪੈਰ ਕੱਟ ਜਾਣ ਤੇ ਉਹ ਤਾਂ ਬੰਦਾ ਬੈਠ ਹੀ ਗਿਆ, ਦੋ ਪੈਰ ਪੈਰੇ ਪੂਰੇ ਚਾਹੀਦੇ ਹਨ। ਲੂਲਾ ਬੰਦਾ ਵੀ ਪਿਆਰੀਓ ਉਹ ਰਫਤਾਰ ਨਹੀਂ ਪਕੜ ਸਕਦਾ। ਇਸ ਕਰਕੇ ਇਹ ਮਰਿਆਦਾ ਜਿਹੜੀ ਇਹਨਾਂ ਦੀ ਇਹ ਲੂਲਿਆਂ ਦੀ ਸੀ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਜੋ ਮਰਿਆਦਾ ਜਿਹੜੀ ਇਹ ਦੋਵਾਂ ਨੂੰ ਬੇਸ ਦਿੱਤਾ, ਇੱਕ ਤਾਂ ਬਾਣੀ ਤੇ ਦੂਜਾ ਬਾਣਾ, ਇੱਕ ਸ਼ਾਸਤਰ ਤੇ ਦੂਜਾ ਸ਼ਸਤਰ, ਇਹਦੇ ਨਾਲ ਫਿਰ ਸੰਸਾਰ ਦੇ ਵਿੱਚ ਲੋਕ ਪ੍ਰਲੋਕ ਦੇ ਵਿੱਚ ਕਦਮ ਤਾਲ ਕਰਦਿਆਂ ਹੋਇਆ ਗੁਰੂ ਕਾ ਸਿੱਖ ਦਰਗਾਹ ਨੂੰ ਸੱਚਖੰਡ ਨੂੰ ਜਾਂਦਾ।
1: ਵਚਨ ਬਿਲਾਸ ਕਰੇ ਇਤਿਆਸ,
0: ਤੇ ਦੇਖੋ ਇਹ ਵਚਨ ਬਿਲਾਸ ਬੜੇ ਪਿਆਰ ਦੇ ਨਾਲ, ਕੋਈ ਝਗੜਾ ਨਹੀਂ, ਆਪਸ ਦੇ ਵਿੱਚ ਸੰਵਾਦ ਹੋਇਆ ਹੈ।
1: ਰਖੇ ਦੁਹ ਦਿਸ਼ ਸੁਨ
0: ਸੰਵਾਦ, ਇਹ ਦੋਵਾਂ ਦਾ ਸੰਵਾਦ ਸੁਣ ਕਰਕੇ ਉਹਨਾਂ ਦੇ ਸੇਵਕ ਤੇ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
1: ਸਾਧ ਜੈਤ ਕਰ ਜੋ,
0: ਉਸ ਵੇਲੇ ਮਹੰਤ ਜੈਤ ਰਾਮ ਜੀ ਨੇ ਹੱਥ ਜੋੜ ਕੇ ਵਚਨ ਕੀਤਾ,
1: ਅੱਜ ਦੇਖ ਤੇ ਲੇਹੋ,
0: ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪ ਜੀ ਆਏ ਹੋ, ਅਸੀਂ ਤੁਹਾਡੀ ਸੇਵਾ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਾਂ।
1: ਸ੍ਰੀ ਦਾਦੂ ਅਸ ਹੁਕਮ ਬਖਸ਼,
0: ਤੇ ਸਾਡੇ ਦਾਦੂ ਸਾਹਿਬ ਜੀ ਨੇ ਇਹ ਵਚਨ ਕਰਨਾ ਕੀਤਾ।
1: ਆਏ ਜੇ ਇਹਾ ਸਭਨ ਦੇ,
0: ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇੱਥੇ ਆਵੇ ਭਾਈ ਉਹਨਾਂ ਨੂੰ ਰਜਾ ਕਰਕੇ ਪ੍ਰਸ਼ਾਦਾ ਪਾਣੀ ਛਕਾ ਕਰਕੇ ਭੇਜਣਾ ਕਰੋ। ਅੱਜ ਵੀ ਪਿਆਰਿਓ ਕਈ ਗੁਰਮੁਖ ਪਿਆਰਿਆਂ ਨੇ ਥਾਂ ਤੇ ਦਰਸ਼ਨ ਕੀਤੇ, ਉਹ ਦੱਸਦੇ ਹਨ ਵੱਡੇ ਵੱਡੇ ਪਤੀਲੇ ਅੱਜ ਵੀ ਜਿਹੜੇ ਦਾਦੂ ਸਾਹਿਬ ਜੀ ਦੇ ਵੇਲੇ ਦੇ ਜਾਂ ਪੁਰਾਤਨ ਜਿਹੜੇ ਪਏ ਹੋਏ ਹਨ, ਅੱਜ ਵੀ ਖੁੱਲ੍ਹੇ ਭੰਡਾਰੇ ਜਿਹੜੇ ਹਨ ਕਿਹਾ ਜਾਂਦਾ ਉੱਥੇ ਚੱਲਦੇ ਹਨ, ਜਿਹੜਾ ਵੀ ਆਇਆ ਗਿਆ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ। ਇਸ ਕਰਕੇ ਮਹਾਰਾਜ ਸਾਡੀ ਸ਼ਰਧਾ ਸਾਡੀ ਭਾਵਨਾ ਹੈ, ਅਸੀਂ ਬੇਨਤੀ ਕਰਦੇ ਹਾਂ, ਅਸੀਂ ਆਪ ਜੀ ਨੂੰ ਭੋਜਨ ਛਕਾਉਣਾ ਚਾਹੁੰਦੇ ਹਾਂ। ਕਿਰਪਾ ਕਰੋ ਸਤਿਗੁਰੂ ਮਹਾਰਾਜ ਆਪ ਜੀ ਪੂਰੇ ਦਲ ਬਲ ਦੇ ਨਾਲ, ਇਸ ਤਰ੍ਹਾਂ ਨਹੀਂ ਕਿ ਸਿਰਫ ਆਪ ਜੀ ਨੂੰ, ਜਾਂ ਕਈ ਵਾਰੀ ਕਈ ਕਹਿੰਦੇ ਨਾ ਕਿ ਇੰਨਿਆਂ ਨੂੰ ਤਾਂ ਨਹੀਂ ਛਕਾ ਸਕਦੇ ਹਾਂ, ਪੰਜ ਸੱਤ ਬੰਦੇ ਆ ਜਾਓ, ਇਹ ਨਹੀਂ ਮਹਾਰਾਜ, ਜਿੰਨਾ ਤੁਹਾਡਾ ਦਲ ਤੁਹਾਡੀ ਸੰਗਤ ਸਾਰਿਆਂ ਨੂੰ ਅਸਾਂ ਨੇ ਭੋਜਨ ਛਕਾਉਣਾ।
1: ਸ੍ਰੀ ਪ੍ਰਭ ਜੀ ਸੁਣ ਕੇ
0: ਮੁਸਕਰਾ ਕਰਕੇ ਸਤਿਗੁਰੂ ਮਹਾਰਾਜ ਉਹ ਪਰਚਾ ਪਾਉਣ ਲੱਗੇ ਮੁਸਕਰਾ ਕਰਕੇ,
1: ਪਤਿਆਵਨ ਹਿਤ ਤਾਹੇ
0: ਅਲਾਏ, ਉਹਦਾ ਪਤਿਆਵਾ ਲੈਣ ਦੇ ਲਈ ਇਹਨਾਂ ਦੇ ਅੰਦਰ ਭਾਵਨਾ ਹੈ ਕਿ ਨਹੀਂ ਤੇ ਵੇਖਣ ਦੇ ਲਈ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ।
1: ਅਮਰੇ ਸੰਗ ਬਾਜ ਬਹੁਤੇ,
0: ਮਹਾਰਾਜ ਜੀ ਨੇ ਕਿਹਾ ਕਿ ਜੈਤ ਰਾਮ ਜੀ ਤੇ ਸਿਰਫ ਸਾਨੂੰ ਭੋਜਨ ਛਕਾਉਣਾ, ਸਾਡੇ ਕੋਲ ਪਸ਼ੂ ਵੀ ਹਨ, ਪੰਛੀ ਵੀ, ਸ਼ਿਕਾਰੀ ਕੁੱਤੇ ਆਦਿਕ ਵੀ ਹਨ, ਤੇ ਖਾਸ ਕਰਕੇ ਬਾਜ ਆਦਿਕ

0: ਮਾਸੂਮ ਜਾਨਵਰ ਉਹ ਬੋਲ ਵੀ ਨਹੀਂ ਸਕਦੇ, ਉਹਨਾਂ ਨੂੰ ਉਹਨਾਂ ਦਾ ਭੋਜਨ ਦਿਓ, ਮਾਸ ਆਦਿਕ ਦਾ ਸੇਵਨ ਕਰਾਓ, ਉਹ ਤੋਂ ਬਾਅਦ ਫਿਰ ਸਾਨੂੰ ਭੋਜਨ ਕਰਾਇਓ।
1: ਸੁਨਤ ਸਾਧ ਉਪਜੀ ਦੁਚਤਾਈ,
0: ਹੁਣ ਸੁਣ ਕਰਕੇ ਸਾਧ ਦੇ ਮਨ ਦੇ ਵਿੱਚ ਦੁਚਤਾਈ ਆ ਗਈ।
1: ਇਹੋ ਅਨਬਣ ਕੈਸੇ ਬਣਾਈ,
0: ਉਹਨਾਂ ਦੇ ਮਨ ਵਿੱਚ ਆਇਆ ਕਿ ਇਹ ਅਨਬਣਤਾ ਵਾਲੀ ਗੱਲ ਹੈ, ਕਿਸ ਤਰ੍ਹਾਂ ਬਣ ਕੇ ਆਵੇਗੀ।
1: ਧਰਮ ਅਹਿੰਸ ਸਦਾ ਹਮ,
0: ਕਿਉਂਕਿ ਸਾਡਾ ਧਰਮ ਤਾਂ ਅਹਿੰਸਾਵਾਦੀ ਹੈ, ਅਸੀਂ ਕਿਹਨੂੰ ਮਾਰਦੇ ਨਹੀਂ, ਕਿਹਦਾ ਕਤਲ ਨਹੀਂ ਕਰਦੇ, ਜੀਵ ਦੀ ਹੱਤਿਆ ਨਹੀਂ ਕਰਦੇ। ਤੇ ਬਾਜ ਜਿਹੜਾ ਪਿਆਰਿਓ, ਆਪਾਂ ਕਹਿੰਦੇ ਨਾ ਬਾਜ ਮਾਸਾਹਾਰੀ ਜੀਵ ਹੈ, ਇਹਨੂੰ ਮੈਂ ਮਾਸ ਕਿਸ ਤਰ੍ਹਾਂ ਖਿਲਾਵਾਂ?
1: ਬਾਜ ਮਾਸ ਬਿਨ ਤ੍ਰਿਪਤ ਨਾਹੀਂ,
0: ਤੇ ਮਾਸ ਤੋਂ ਬਗੈਰ ਬਾਜ ਕਦੇ ਤ੍ਰਿਪਤ ਨਹੀਂ ਹੋ ਸਕਦਾ।
1: ਸਤਿਗੁਰ ਵੀ ਜਾਣਦੇ,
0: ਤੇ ਇਹਨਾਂ ਨੂੰ ਪਤਾ ਸੀ ਕਿ ਮਹਾਰਾਜ ਨੂੰ ਪਤਾ ਹੈ ਕਿ ਇਹ ਭਾਈ ਅਹਿੰਸਾਵਾਦੀਆਂ ਦਾ ਡੇਰਾ ਹੈ, ਇੱਥੇ ਤਾਂ ਮਾਸ ਦੀ ਗੱਲ ਵੀ ਨਹੀਂ ਹੁੰਦੀ ਹੈ।
1: ਤਉ ਹਮ ਹੋਤੇ ਆਮਿਖ,
0: ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਗੱਲਾਂ ਬਾਤਾਂ ਇਸ਼ਾਰਿਆਂ ਵਿੱਚ ਕਹਿ ਦਿੱਤਾ ਕਿ ਭਾਈ ਸਾਡੇ ਪੰਖੇਰੂਆਂ ਨੂੰ ਆ ਬਾਜ, ਉਹਨਾਂ ਨੂੰ ਮਾਸ ਦਾ ਸੇਵਨ ਕਰਾਓ, ਫਿਰ ਅਸੀਂ ਭੋਜਨ ਕਰਾਂਗੇ। ਉਹ ਸਮਝ ਗਏ ਕਿ ਇਹਦੇ ਵਿੱਚ ਗੁਰੂ ਮਹਾਰਾਜ ਜੀ ਦੀ ਕੋਈ ਰਮਜ ਹੈ, ਮਹਾਰਾਜ ਜੀ ਕੋਈ ਸਾਡੀ ਪ੍ਰੀਖਿਆ।

0: ਸੰਗਤ ਜੀ ਗੁਰੂ ਕੇ ਸਿੰਘ ਜਿਹੜੇ ਹਨ ਆਪਸ ਦੇ ਵਿੱਚ ਮਿਲ ਕਰਕੇ
1: ਵਿਵੇਕ ਵਿਚਾਰ ਰਹਿਤ ਧਰ
0: ਤੇ ਉਹਨਾਂ ਨੇ ਫਿਰ ਵਿਚਾਰ ਕਰਨੀ ਕੀਤੀ। ਉਹ ਉਹਨਾਂ ਦੇ ਮਨ ਵਿੱਚ ਗਿਆਨ ਦੀ ਵਿਚਾਰ ਆਈ ਹੈ ਜੋ ਉੱਥੇ ਕੁਛ ਵੇਖਿਆ। ਗੁਰੂ ਮਹਾਰਾਜ ਜੀ ਨੇ ਕੀ ਕੀਤਾ ਕਿ ਭਾਈ ਜਦੋਂ ਇੱਥੇ ਆਏ ਤੇ ਮਹਾਰਾਜ ਜੀ ਨੇ ਇਹਨਾਂ ਦੇ ਸਮਾਧ ਦੇ ਅੱਗੇ ਡੇਰੇ ਦੇ ਸਮਾਧਾਂ ਦੇ ਅੱਗੇ ਸਿਰ ਝੁਕਾਇਆ ਸੀ, ਇਹਦਾ ਕੀ ਕਾਰਨ ਹੈ? ਆਪਾਂ ਗੁਰੂ ਮਹਾਰਾਜ ਜੀ ਨੂੰ ਪੁੱਛੀਏ। ਹੁਣ ਪਿਆਰਿਓ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੋਂ ਸਮਝੋ ਪ੍ਰਕਰਨ ਜਿਹੜਾ ਬਦਲ ਰਿਹਾ ਉਹਦੀ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਕਰਨੀ ਹੈ। ਕਿਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਤਨਖਾਹ ਲਾਈ, ਵਿਵੇਕ ਲਾਉਣਾ ਕੀਤਾ, ਹੱਸਦੇ ਹੱਸਦੇ ਮਹਾਰਾਜ ਜੀ ਨੇ ਕਿਸ ਤਰ੍ਹਾਂ ਉਹਨੂੰ ਸਵੀਕਾਰ ਕਰਕੇ ਪੰਥ ਦੀ ਸੇਵਾ ਕਰਨੀ ਕੀਤੀ ਤੇ ਇਹ ਤਨਖਾਹ ਦੀ ਮਰਿਆਦਾ ਨੂੰ ਔਰ ਮਜ਼ਬੂਤ ਕਰਨਾ ਕੀਤਾ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ, ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟ ਹਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਏ ਕੇ ਵੱਡਾ ਡੀਠਾ ਹੋਏ।

ਗਹੀਰਾ ਕੋਇ ਨ ਜਾਣੈ ਤੇਰਾ ਖੇਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦਹਿ

ਸਾਚਾ ਸਾਹਿਬ ਸਾਚਾ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਰਗ ਜੀਵੈ ਦਰਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਸਲ ਪਥਰ ਮਹਿ ਜੰਤ ਉਪਾਈ ਤਾਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸ ਕੀ ਧਰਿਆ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਟੂਟੀ ਜਮ ਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ।

ਫੀਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਈਆ, ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਈਆ।

ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਵਾਨ ਸੌ ਦਉਰ ਕਰ ਕਾਟ ਦਿਓ ਅਸ ਤੁਜ ਨਰ ਨਾਹਰ, ਪੁਨਰਾ ਛੁਸਕਾ।

ਦਈ। ਧਨ ਧਨ ਲੋਕਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਰਜਨ ਹਾਰੇ, ਦਾਸ ਜਾਨ ਮੁਹਲਿਹੁ ਉਬਾਰੇ। ਕਬਿ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ

ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾਵਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ।

ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਉਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ

जिस सिमरत सुख होए सगले दुख जा।

ਸਾਰੀ ਸਹਾਇ ਅਰਜਨ ਹਰ ਗੋਬਿੰਦ ਨਾਉ ਸਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ।

ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ।

ਚਮਕੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧੰਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬਾਲਾ ਜੀ, ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਥ, ਦਰਸ਼ਨ ਦਾਰ ਮੇਲੇ ਬੋਲੋ ਜੀ, ਸਰਬਤ ਮੁਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਧਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਿੰਗ ਰਾਹੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

वाहेगुरु वाहेगुरु।

ਆਖੇ ਲੱਖ ਕਰੋੜ ਸੁੱਚੇ ਸਿਫਤਾਂ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕਦਰ ਸੱਚੀ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚਨ ਕੱਚ।

ਵੀ ਤਰਮਾਹ ਲਿਆ, ਉੱਥੇ ਸੱਚੀ ਸਜਣੀ ਬੜੀ ਚੁੜਮੁਕੜੀ ਜਜਮਾ ਲਿਆ। ਹਾਉਣ ਪਾਨ ਕੁੜੀਆਰ ਮੋਹ ਕਾਲੇ ਦੀ ਜੁਗਤਾ ਲਿਆ, ਤੇਰੇ ਨਾਰ ਤੇ ਸਿੱਜਣਗੇ ਹਰ ਗਏ ਸਿੱਠ ਗਣਵਾਲੀ।

0: ਸਮਾਦ ਸਾਲਾ ਵਿਸਮਾਦ ਉੱਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਵਿਸਮਾਦ ਕਿਹਾ ਜਰਾਜੂ ਵੇਖ ਵਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸ

ਕੌੜੀ ਆਪਣੇ ਭੁੱਗ ਭੁੱਗ ਕਹਿ ਹੋਏ ਪਸਮਣ ਪੁਰ ਸਿੱਧਾਇਆ ਵੱਡਾ ਹੋਵਾ ਦੁਨੀਦਾਰ ਗੁਲ ਸੰਗਲ ਚਲਾਇਆ ਅੱਗੇ ਕਰਨ ਗਿਰਦਵਾਚੇ ਪਹਿਲੇ ਕਾਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੇ ਹੁਣ ਸੁਣੀ ਕਿਆ ਰੁਆਇਆ ਮਨਾਂਦੇ ਜਨਮ ਗਵਾਇਆ ਮਨਾਂਦੇ ਜਨਮ ਗਵਾਇਆ।

ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤਨ ਅੰਤ। ਪੈ ਵਿੱਚ ਸਿੱਧ ਬੁੱਧ ਸੁਣਾਤ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ। ਸਗਲੀਆਂ ਭੌਲ ਕੇ ਅਸਲੇ, ਨਾਨਕ ਨਿਰਭਉ ਨਿਰੰਕਾਰ ਸਤ ਏਕ ਮਹਲਾ।

ਨਦਰ ਸਤਿਗੁਰ ਪਾਇਆ ਇਹੋ ਜਿਹੀ ਬਹੁਤੀ ਜਨਮ ਭਰਮੀ ਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣ ਮੁਖ ਸਵਾਇਆ ਸਤਿਗੁਰ ਮੈਂ ਸਿੱਖ ਪਾਇਆ ਜਿੰਨੀ ਵਿੱਚ ਉਹ ਆਪ ਗਵਾਇਆ।

ਕਾਰ ਇੱਕ ਹੁੰਦਾ ਖਾਏ ਚਲੈ ਐਦਾ ਉਤਨਾ ਪਿਕਾਈ ਕਾਰ ਜਲਤਰ ਜੀਆਂ ਪੂਰੀਆਂ ਲੋਹਾ ਕਰ ਆਇਆ ਕਰ ਓਏ ਜੇ ਆਖੇ ਸੋਏ ਤੁਏ ਜਾਣੇ ਤਨਾ ਬੇਦੀ ਦੀ ਸਾਰ ਨਾਨਕ ਭਗਤ।

0: ਪੜ ਪੜ ਬੀੜੀ ਪਾਈ ਹੈ ਪੜ ਪ੍ਰਗਟੀਏ ਕਾਰ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੇ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲਿਖਾ ਇੱਕ ਗੱਲ ਹੋ ਰਹਾ ਮੈਂ ਜਕਣਾ ਜਾਪ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤ ਤੀਰਥ ਭਵਿਆ ਤੇ

ਥੋੜੀ ਸਭ ਤੋਂ ਆਖੇ ਆਪਣਾ ਜਿਸਨੇ ਸਿਰ ਕੱਢੀ ਹੈ ਕਿਤਾਬ ਆਪਣਾ ਪਹਿਲੇ ਕਾ ਸੁਣੀਐ ਜਾ ਰਹਿਣਾ ਨਹੀਂ ਅਤ ਜੁਗਤਾ ਕਾਦਗਾਰ ਵੰਡੀਏ ਮੰਦਾ ਕਿਸੇ ਨਾ ਖੇਪਣਾ ਖਰੇ ਬੁਝੀਏ।

ਮੂੜਿਆ ਪੇਹੀ ਕਰਣਾ ਕੋਲ ਕਲਾ ਪੇਹੀ ਤੇ ਤਾਰੀਏ ਦੇਖੇ ਕਿੱਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਏ ਜਿਸ ਕੇ ਜੀਵ ਪ੍ਰਾਣ ਹੈ ਕੋ ਸਹਿਮ ਵਿਸਾਰੀਏ ਆਪਣ ਹੱਥੀ ਆਪਣਾ ਆਪੇ ਹੀ